ਆਖੇ ਸੇ ਪੇਕੇ ਕੇ ਜਿਸਨੋਂ ਬਖਸ਼ੇ ਸਭਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਮੁਲਗੁਣ ਮੁਲਵਾ ਪਾਰ ਮੁਲਵਾ ਪਾਰੀ ਅਮੁਲ ਭੰਡਾਰ ਮੁਲਾ ਬਮੁਲ ਜਾਇ ਮੁਲ ਭਾਏ ਮੁਲਾ ਸੁਮਾਹ ਮੁਲ ਧਰਮ ਮੁਲ ਦੀਵਾਨ ਮੁਲ ਤੁਲ ਮੁਲ ਪ੍ਰਵਾਨ ਅਮੁਲ ਬਖਸ਼ਿਸ਼ ਮੁਲ ਨਿਸ਼ਾਨ ਮੁਲ ਕਰਮ ਮੁਲ ਫੁਰਮਾਨ ਮੁਲੋ ਮੁਲਾ ਕਿਆ ਨਾ ਜਾਇ ਆਖਾ ਕਰੇ ਲਬਲਾਇ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰ ਵਖਿਆਣ ਆਖਾ ਬਰਮਿਆ ਕਹਿੰਦੂ ਆਖੇ ਗੋਪੀਤਾ ਗੋਬਿੰਦ ਆਖਾਂ ਇਸ਼ਰਾਖਾਂ ਸਧੂ ਆਖਾਂ ਕੀਤੇ ਕੀਤੇ ਬੁੱਧ ਆਖਾਂ ਦਾਨ ਵਾਖਾਂ ਦੇਵ ਆਖਾਂ ਸੋਰ ਨਰ ਮੁੰਜਨ ਸੇਵ ਕੀਤੇ ਆਖੇ ਆਖਣ ਪਾਏ ਕੀਤੇ ਕਹਿ ਕਹਿ ਉੱਠ ਉੱਠ ਜਾਏ ਤੇ ਕੀਤੇ ਹੋਰ ਕਰੇ ਤਾਂ ਆਖਣ ਸਕੇ ਕੇਈ ਕੇ ਜੇ ਵੜ ਭਾਵ ਆਏ ਤੇ ਵੜ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਬੋਲ ਬਿਗਾੜੂ ਤਾਂ ਲਿਖੀਐ ਸਿਰ ਗਾਵਾਰਾਂ ਗਾਵਾਰ ਸੋ ਦਰ ਕਿਹਾ ਸੋ ਕਰਕੇ ਅਜਿਤ ਬਸਰਬ ਸੰਭਾਲੇ ਵਾਜੀ ਨਾਦ ਨੇ ਕੋ ਸੰਗਾ ਕੀਤੇ ਵਾਵਨ ਹਾਰੇ ਕੀਤੇ ਰਾਗ ਪਰੀ ਸੋ ਕਈ ਅਨ ਕੀਤੇ ਗਾਵ ਨਹਾਰੇ ਗਾਵੇ ਤੁਹਾਨੂੰ ਪਾਉਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੀ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੀ ਗਾਵਾ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੀ ਗਾਵੇ ਦਿਨ ਦਰਸ਼ਨ ਬੈਠੇ ਦੇਵਤਿਆਂ ਦਰ ਨਾਡੀ ਗਾਵੇ ਸਤ ਸਮਾਧੀ ਅੰਦਰ ਗਾਵਨ ਸਾਧ ਵਿਚਾਰੀ ਗਾਵਨ ਜਤੀ ਛਤੀ ਸੰਤੋਖੀ ਗਾਵੇ ਵੀਰ ਕਰਾਰੀ ਗਾਵਨ ਪੰਡਿਤ ਪੜਨ ਰੱਖੀ ਸਰ ਜੁਗ ਜੁਗ ਵੇਦਾਂ ਨਾਲੀ ਗਾ ਮੋਹਨੀਆ ਮਨ ਮੋਹਨ ਸੁਰ ਗਾ ਮਛ ਪਾਇਆ ਲੀ ਗਾਵਨ ਰਤਨੋ ਪਾਏ ਤੇਰੇ ਆਠ ਸੱਠ ਤੀਰਥ ਨਾਲੀ ਗਾਵੇ ਜੋਤ ਮਹਾਂਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸਹੀ ਤੁਧ ਨੂੰ ਗਾਵਨ ਜੋਤ ਭਾਵਨ ਰਤੇ ਤੇਰੇ ਭਗ ਤੁਰ ਸਾਲੀ ਹੋਰ ਕਿਤੇ ਗਾਵਨ ਸੇ ਮੈਂ ਚਤਨਾਵ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸਾਚੀ ਨਾਈ ਹੈ ਪਿਓ ਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਵਾਤੀ ਕਰ ਕਰ ਜਨ ਸੀਮਾਇਆ ਜਨ ਉਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਸਦੀ ਵਡਿਆਈ ਜਿਤ ਸੁਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤਸ਼ਾਹ ਸ਼ਾਹ ਪਾਤਸ਼ਾਹ ਨਾਨਕ ਰਹਿਣ ਰਜਾਈ ਮੁੰਦਾ ਸੰਦੋਖ ਸ਼ਰਮ ਪਚੋਲੀ ਧਿਆਨ ਕਰੇ ਵਿਭੂਤ ਕਿੰਥਾ ਕਾਲ ਕੁਵਾਰੀ ਕਾਇਆ ਜੁਗ ਤੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਾਂਝੀ ਤਹਿ ਜਗ ਜੀਤ ਆਦੇਸ਼ ਤਸਾਇਆ ਦੇਸ ਆਦੋ ਨੀਰ ਨਾਦੋ ਨਾਹਤ ਜੁਗ ਜੁਗ ਏਕੋ ਵੇਸ ਭਗਤ ਗਿਆਨ ਦਇਆ ਭੰਡਾਰਨ ਕਟਕਟ ਵਾਜੈ ਨਾਦੁ ਆਪ ਨਾਥ ਨਾਥੀ ਸਭ ਜਾ ਕੇ ਰਿਤ ਸਦ ਅਵਰਾ ਸਾ ਸੰਯੋਗ ਵਿਯੋਗ ਦੁਇ ਕਾ ਚਲਾਵੈ ਲੇਖੇ ਆਵੈ ਭਾਗ ਵਾਦੇਸ ਤਸਾਇਆ ਦੇਸ ਆਦੁ ਨੀਨੁ ਨਾਦੁ ਨਾਥ ਜੁਗ ਜੁਗ ਇੱਕੋ ਵੇਸ ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪਰਵਾਨ ਸੰਸਾਰਿਕ ਭੰਡਾਰੀ ਕਲਾਈ ਦੀ ਵਾਰ ਜਿਤ ਸੁਭਾਵੈ ਤਵੈ ਚਲਾਵੈ ਜਬ ਹੋਵੈ ਫੁਰਮਾਨ ਉਹ ਵੇਖਾ ਉਹਨਾਂ ਨਦਰ ਨਾ ਆਵੈ ਬਹੁਤਾ ਵਡਾਨ ਆਦੇਸ ਤਸਾਇਆ ਦੇਸ ਆਦੁ ਨੀਲੋ ਨਾਦੁ ਨਾਥ ਜੁਗ ਜੁਗ ਇੱਕੋ ਵੇਸ ਵਾਸਨ ਲੋਇ ਲੋਇ ਭੰਡਾਰ ਜੁਗ ਛਪਾਇਆ ਸੋ ਏਕਾ ਵਾਰ ਕਰ ਕਰ ਵੇਖੇ ਸਿਰ ਜਨਹਾਰ ਨਾਨਕ ਸੱਚੇ ਕੀ ਸਾਚੇ ਕਾਰ ਆਦੇਸ ਤਸਾਇਆ ਦੇਸ ਆਦੁ ਨੀਲੋ ਅਨਾਦੁ ਅਨਾਹਤ ਜੁਗ ਜੁਗ ਇੱਕੋ ਵੇਸ ਦੂਜੀ ਬਹੁ ਲਾਖੋ ਲਾਖੋਵੇਂ ਲੱਖ ਵੀਸ ਲੱਖ ਲਾ ਗੇੜਾ ਆਖੀ ਇੱਕ ਨਾਮ ਜਗਦੀਸ਼ ਏ ਤਰਾਏ ਪਤ ਪਵੜੀਆਂ ਚੜੀਆ ਹੋਇ ਅਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾਂ ਈਰੀਸ ਨਾਨਕ ਨਦਰੀ ਪਾਈਏ ਕੂੜੀ ਕੂੜੇ ਠੀਸ ਆਖਣ ਜੋ ਚੁੱਪਨ ਜੋਰ ਜੋਰ ਨ ਮੰਗਣ ਦੇਣ ਜੋਰ ਜੋਰ ਨ ਜੀਵਨ ਮਰਨ ਨ ਜੋਰ ਜੋਰ ਨ ਰਾਜ ਮਾਲ ਮਨਸੂਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੇ ਸੋਇ ਨਾਨਕ ਉਤਮ ਨੀਚ ਨ ਕੋਏ ਰਾਤੀ ਰੁਤੀ ਥਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਸਵੇ ਧਰਤੀ ਥਾਪ ਰੱਖੀ ਧਰਮਸਾਲ ਤਸਵੇ ਜੀ ਜੁਗਤ ਕੇ ਰੰਗ ਤਨਕੇ ਨਾਮ ਨੇਕੋ ਅਨੰਤ ਕਰਮੀ ਕਰਮੀ ਹੋਈ ਵਿਚਾਰ ਸੱਚਾ ਸੱਚਾ ਦਰਬਾਰ ਤਿੱਥੈ ਸੋਹਣ ਪੰਚ ਪ੍ਰਵਾਨ ਅਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾ ਪਾਏ ਜਾਏ ਧਰਮ ਖੰਡ ਕਾਇਓ ਧਰਮ ਗਿਆਨ ਖੰਡ ਕਾ ਕੋ ਕਰਮ ਕੀਤੇ ਪਵਨ ਪਾਣੀ ਪੈ ਸੰਤਰ ਕੀਤੇ ਕਾਨ ਮਹੇਸ਼ ਕੀਤੇ ਵਰਮ ਘਾਟ ਘੜੀਏ ਰੂਪ ਰੰਗ ਕੇ ਵੇਸ਼ ਕੀਤਿਆਂ ਕਰਮ ਭੂਮੀ ਮਿਰ ਕੀਤੇ ਕੀਤੇ ਤੂੰ ਉਪਦੇਸ਼ ਕੀਤੇ ਅੰਧ ਜਾਂ ਸੂਰ ਕੀਤੇ ਕੀਤੇ ਮੰਡਲ ਦੇਸ਼ ਕੀਤੇ ਸਿੱਧ ਬੁੱਧਨਾਥ ਕੀਤੇ ਕੀਤੇ ਦੇਵੀ ਵੇਸ਼ ਕੀਤੇ ਦੇਵਦਾਨ ਮੁਨ ਕੀਤੇ ਕੀਤੇ ਰਤਨ ਸੰਬੰਧ ਕੀਤੀਆਂ ਕਹਾਣੀ ਕੀਤੀਆਂ ਬਾਣੀ ਕੀਤੇ ਬਹੁਤ ਨਿਰੰਦ ਕੀਤੀਆਂ ਸੁਰਤੀ ਸੇਵਾ ਕੀਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪਰ ਚਾਣ ਥਨ ਆਦਿ ਵਿਨੋਦ ਕੋਡਾ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਥੈ ਘਾਟ ਘੜੀਏ ਬਹੁਤ ਅਨੂਪ ਤਾਕੀਆਂ ਗੱਲਾਂ ਕੀਤੀਆਂ ਨਾ ਜਾਏ ਜੇ ਕੋ ਕਹਿ ਪੁੱਛੈ ਪਛਤਾਏ ਤਿੱਥੈ ਘੜੀ ਆਏ ਸੁਤ ਮਤ ਮਨ ਬੁੱਧ ਤਿੱਥੈ ਘੜੀ ਆਏ ਸੁਰਾਂ ਸਦਾਂ ਕੀ ਸੁੱਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਤ ਮਹਾਂਬਲ ਸੂਰ ਤਨਮੈਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੀ ਤਾਂ ਕਿ ਰੂਪ ਨਾ ਕਥਨੇ ਜਾਏ ਨਾ ਹੋਈ ਮਰਨ ਠਾਗੇ ਜਾਏ ਜਨ ਕਹਿ ਰਾਮ ਵਸੈ ਮਨ ਮਾਏ ਤਿੱਥੈ ਭਗਤ ਵਸੈ ਕੇ ਲੋਹ ਕਰੈ ਅਨੰਦ ਸੱਚਾ ਮਨ ਸੋਏ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ
ਜੇ ਕੋ ਕਥਾ ਤੰਤ ਨਾ ਅੰਤ ਤਥੈ ਲੋ ਲੋਆ ਕਾਰ ਜਿਵ ਜਿਵ ਹੁਕਮ ਦੇਵੈ ਤਿਵ ਕਾਰ ਵਿਖੈ ਉਕਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀ ਸੁਨਿਆਰ ਹਰਨ ਮਤ ਵੇਦ ਥਿਆਰ ਪਾਉ ਖਲਾ ਗੰਤ ਪਤਾਉ ਭਾਂਡਾ ਪਾਉ ਮ੍ਰਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤੁ ਦਿਵਸ ਰਾਧ ਉਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਜਾਪ ਸ੍ਰੀ ਮੁਖ ਵਾਗ ਪਾਤਸ਼ਾਹ ਦਸਵੀਂ ਸ਼ਪੈ ਸ਼ੰਤੋ ਪ੍ਰਸਾਦ ਚੱਕਰ ਚਿਹਨ ਬਰਨ ਜਾ ਤਰਪਾਤ ਨੈਨ ਜੇ ਰੂਪ ਰੰਗਾ ਦੇਖ ਭੇਕੋ ਕੈਨ ਸਖਤ ਕੇ ਅਚਲ ਮੂਰਤ ਅਨੁਭਵ ਪ੍ਰਕਾਸ਼ ਮਿਤੋਜ ਕਿਹਜੈ ਕੋਟ ਇੰਦਰ ਇੰਦਰਾਂ ਸ਼ਾਹ ਸ਼ਾਹਣ ਗਨੀਜੈ ਤ੍ਰਿਪਵਨ ਮਹੀਪ ਸੁਰ ਨਰ ਸੁਰ ਨੀਤ ਨੀਤ ਮੰਤਰਨ ਕਹਿ ਤੁ ਤਬ ਸਰਵਨਾਮ ਕਥੈ ਕਵਨ ਕਰਮਨਾਮ ਵਰਨ ਸੁਮਤ ਭੁਜੰਗ ਪ੍ਰਜਾਤ ਛੰਦ ਨਮਸਤੰਗ ਕਾਲੀ ਨਮਸਤੰਗ ਕਿਰਪਾਲੀ ਨਮਸਤੰਗ ਰੂਪੇ ਨਮਸਤੰਗ ਅਨੂਪੇ ਨਮਸਤੰਗ ਭੇਕੇ ਨਮਸਤੰਗ ਲੇਖੇ ਨਮਸਤੰਗ ਕਾਹੇ ਨਮਸਤੰਗ ਜਾਏ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮ ਨਮਸਤੰਗ ਧਰਮੰ ਨਮਸਤੰਗ ਨਾਮੰ ਨਮਸਤੰਗ ਧਾਮੰ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੇ ਨਮਸਤੰਗ ਢਾਏ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਉਦਾਰੇ ਨਮਸਤੰਗ ਪਾਰੇ ਨਮਸਤੰਗ ਸੁਵੇਕੇ ਨਮਸਤੰਗ ਨੇਕੇ ਨਮਸਤੰਗ ਭੂਤੇ ਨਮਸਤੰਗ ਜੂਪੇ ਨਮਸਤੰਗ ਕਰਮ ਨਮਸਤੰਗ ਭਰਮੇ ਨਮਸਤੰਗ ਦੇਸੀ ਨਮਸਤੰਗ ਭੇਸੇ ਨਮਸਤੰਗ ਨਾਮੇ ਨਮਸਤੰਗ ਕਾਮੇ ਨਮਸਤੰਗ ਧਾਤੇ ਨਮਸਤੰਗ ਘਾਤੇ ਨਮਸਤੰਗ ਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਤਾਪੇ ਨਮਸਤੰਗ ਥਾਪੇ ਨਮਸਤੰਤਰ ਮਾਨੇ ਨਮਸਤੰ ਨਿਧਾਨੇ ਨਮਸਤੰਗ ਗਾਹੇ ਨਮਸਤੰਗ ਅਭਾਹੇ ਨਮਸਤੰਤਰ ਵਰਗੇ ਨਮਸਤੰਗ ਸਰਗੇ ਨਮਸਤੰ ਪ੍ਰਭੋਗੇ ਨਮਸਤੰਗ ਸੁਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗਮੇ ਨਮਸਤ ਤਰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤੰ ਜਾਤ ਨਮਸਤੰਗ ਪਾਤੇ ਨਮਸਤੰਗ ਮਜਬੀ ਨਮਸਤੰਗ ਵਜਵੇ ਨਮਸਤੰਗ ਮਜਬੀ ਨਮਸਤ ਸਾਜਵੇ ਦੇਸੰਗ ਦੇਸੀ ਨਮਸਤੰਗ ਭੇਸੇ ਨਮਸਤੰ ਨਰ ਧਾਮੇ ਨਮਸਤੰ ਨਰ ਬਾਮੇ ਨਮੋ ਸਰਵ ਕਾਲੇ ਨਮ ਸਰਵ ਦਿਆਲੇ ਨਮ ਸਰਵ ਰੂਪੇ ਨਮ ਸਰਵ ਭੂਪੇ ਨਮ ਸਰਵ ਖਾਪੇ ਨਮ ਸਰਵ ਥਾਪੇ ਨਮ ਸਰਵ ਕਾਲੇ ਨਮ ਸਰਵ ਪਾਲੇ ਨਮਸਤਸ ਦੇਵੈ ਨਮਸਤੰਗ ਭੇਵੈ ਨਮਸਤੰਗ ਜਨਮੇ ਨਮਸਤੰਗ ਸੁਬਰਮੇ ਨਮੋ ਸਰਵ ਗਾਉਣੇ ਨਮ ਸਰਵ ਭਾਉਣੇ ਨਮ ਸਰਵ ਰੰਗੇ ਨਮ ਸਰਵ ਭੰਗੇ ਨਮ ਕਾਲ ਕਾਲੇ ਨਮਸਤਸ ਦਿਆਲੇ ਨਮਸਤੰਗ ਵਰਣੇ ਨਮਸਤੰਗ ਮਰਣੇ ਨਮਸਤੰਗ ਜਰਾਰੰਗ ਨਮਸਤੰਗ ਗਿਰਤਾਰੰਗ ਨਮੋ ਸਰਵ ਧੰਦੇ ਨਮੋਸਤਾ ਬੰਦੇ ਨਮਸਤੰਗ ਸਾਕੇ ਨਮਸਤੰਗ ਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸ ਰਾਗੇ ਨਮਸਤੰਗ ਸੁਹਾਗੇ ਨਮੋ ਸਰਵ ਸੋਖ ਨਮ ਸਰਵ ਭੋਖ ਨਮ ਸਰਵ ਕਰਤਾ ਨਮ ਸਰਵ ਹਰਤਾ ਨਮ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਵ ਦਿਆਲੇ ਨਮੋ ਸਰਵ ਪਾਲੇ ਚਾਤਰੀ ਸੰਤੋ ਪ੍ਰਸਾਦ ਅਰੂਪ ਹੈ ਨੂਪ ਹੈ ਜੂ ਹੈ ਭੂ ਹੈ ਲੇਖ ਹੈ ਭੇਖ ਹੈ ਨਾਮ ਹੈ ਕਾਮ ਹੈ ਦੇ ਹੈ ਪੇ ਹੈ ਜੀਤ ਹੈ ਭੀਤ ਧਰਮਾਨ ਨਿਧਾਨ ਤਰਵਰਗ ਹੈ ਸਰਗ ਹੈ ਨੀਲ ਹੈ ਨਾਦ ਹੈ ਜੇ ਹੈ ਜਾਦ ਜਨਮ ਹੈ ਵਰਣ ਹੈ ਭੂਤ ਹੈ ਭਰਨ ਹੈ ਗੰਜ ਹੈ ਪੰਜ ਹੈ ਚੂਜ ਹੈ ਚੰਜ ਹੈ ਮੀਕਰ ਭੀਕ ਹੈ ਧੰਦ ਹੈ ਬੰਧ ਨਿਰਬੂਜ ਹੈ ਸੂਜ ਹੈ ਕਾਲ ਹੈ ਜਾਲ ਲਾਹ ਹੈ ਜਾਹ ਹੈ ਅਨੰਤ ਹੈ ਮਹੰਤ ਹੈ ਲੀਕਨ ਸ੍ਰੀਕਨ ਰਲਾਮ ਹੈ ਸਾਮ ਹੈ ਗਾਮ ਹੈ ਜਾਮ ਹੈ ਭੂਤ ਹੈ ਛੂਤ ਹੈ ਲੋਕ ਹੈ ਸ਼ੋਕ ਹੈ ਕਰਮ ਹੈ ਭਰਮ ਹੈ ਜੀਤ ਹੈ ਪੀਤ ਹੈ ਵਾਹ ਹੈ ਗਾਹ ਹੈ ਮਾਨ ਨਿਧਾਨ ਹੈ ਨੇਕ ਹੈ ਪਰ ਏਕ ਹੈ ਭਜੰਗ ਪ੍ਰਜਾਤ ਛੰਦ ਨੌ ਸਰਮਾਨੇ ਸਮਾਸੇ ਨਿਧਾਨੇ ਨੌ ਦੇਵ ਦੇਵੇ ਭੇਖੀਏ ਭੇਵੇ ਨਮੋ ਕਾਲ ਕਾਲਨੀ ਨਮ ਸਰਵ ਪਾਲਨੀ ਨਮ ਸਰਵ ਗਾਉਣੀ ਨਮ ਸਰਵ ਭਾਉਣੀ ਨਮ ਸਰਵ ਰੰਗੇ ਨਮੋ ਸਰਵ ਗਾਉਣੇ ਨਮੋ ਸਰਵ ਭਾਉਣੇ ਨੰਗੀ ਅਨਾਥੇ ਨਰਸੰਗੀ ਪ੍ਰਮਾਤੇ ਨਮ ਭਾਨ ਭਾਣੇ ਨਮ ਮਾਨ ਮਾਨੇ ਨਮ ਚੰਦਰ ਚੰਦਰੇ ਨਮ ਭਾਨ ਭਾਣੇ ਨਮ ਗੀਤ ਗੀਤੇ ਨਮ ਤਾਨ ਤਾਨੇ ਨਮ ਨਿਰਤ ਨਿਰਤੇ ਨਮ ਨਾਦ ਨਾਦੇ ਨਮ ਭਾਨ ਭਾਣੇ ਨਮ ਬਾਦ ਬਾਦੇ ਨੰਗੀ ਅਨਾਮੇ ਸਮਾਸਤੀ ਸਰੂਪੇ ਪ੍ਰਭੰਗੀ ਪ੍ਰਮਾਤੇ ਸਮਾਸਤੀ ਵਿਭੂਤੇ ਕਲੰਕ ਬਣਨ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰ ਪਰਮ ਰੂਪੇ ਨਮੋ ਯੋਗ ਯੋਗੇ ਸਰਮ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰ ਪਰਮ ਵਿਧੇ ਨਮੋ ਸ਼ਸਤਰ ਪਾਣੇ ਨਮੋ ਅਸਤ੍ਰ ਮਾਣੇ ਨਮੋ ਪਰਮ ਗਿਆਤਾ ਨਮ ਲੋਕ ਮਾਤਾ ਅਭੇਕੀ ਅਭਰਮੀ ਅਭੋਗੀ ਅਭੋਗਤੇ ਨਮੋ ਯੋਗ ਯੋਗੇ ਸਰਮ ਪਰਮ ਯੋਗਤੇ ਨਮੋ ਨਤ ਨਾਰਾਇਣ ਗੁਰੂਰ ਕਰਮੀ ਨਮੋ ਪ੍ਰੇਤ ਅਪ੍ਰੇਤ ਦੇਵੀ ਸੁਧਰਮੀ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸ਼ਾਹ ਸ਼ਾਹ ਨਮੋ ਭੂ ਭੂਪੇ ਨਮੋ ਦਾਦਾਨੇ ਨਮ ਮਨ ਮਾਨੇ ਨਮੋ ਰੋਗ ਰੋਗੇ ਨਮਸਤੰਗ ਸ਼ਨਾਨੇ ਨਮ ਮੰਤਰ ਮੰਤਰੰਗ ਨਮੋ ਜੰਤਰ ਜੰਤਰੰਗ ਨਮੋ ਇਸ਼ਟੇ ਨਮੋ ਤੰਤਰ ਤੰਤਰੰਗ ਸਦਾ ਸਚਦਾਨ ਸੰਗ ਪਰਨਾਸੀ ਨੂਪੇ ਰੂਪੇ ਸਮਸਤਲ ਨਿਵਾਸੀ
ਸਦਾ ਸਿੱਧ ਦਾ ਬੁੱਧ ਬ੍ਰਿਧ ਕਰਤਾ ਦੁਵਰ ਦਰਦ ਗਗਨ ਗੋਗ ਹਰਤਾ ਪਰਮ ਪਰਮ ਪਰਮੇਸ਼ਵਰ ਪੁਰਸ਼ ਪਾਲੰਗ ਸਦਾ ਸਰਬਦਾ ਸਦਾਤਾ ਦਿਆਲੰਗ ਸ਼ੇਦੀ ਫੇਦੀ ਅਨਾਮੰਗ ਕਾਮੰਗ ਸਮਸਤ ਪਰਾਜੀ ਸਮਸਤ ਸਥਾਮੰਗ ਤੇ ਰਾਜੋ ਊਰਜਾ ਤਰੀ ਛੰਦ ਜਲੇ ਹੈ ਥਲੇ ਹੈ ਪੀਤ ਹੈ ਪੇ ਹੈ ਪ੍ਰਭੂ ਹੈ ਜੂ ਹੈ ਦੇਸ ਹੈ ਭੀਸ ਹੈ ਭਜੰਗ ਪ੍ਰਿਆਤ ਛੰਦ ਗਾਧੇ ਅਬਾਧੇ ਨੰਦੀ ਸਰੂਪੇ ਨੋ ਸਰਮਾਨੇ ਸਮਸਤੇ ਨਿਧਾਨੇ ਨਮਸਤੰ ਨਾਥੇ ਨਮਸਤੰ ਪਰਮਾਥੇ ਨਮਸਤੰ ਗੰਜੇ ਨਮਸਤੰ ਭੰਜੇ ਨਮਸਤੰ ਕਾਲੇ ਨਮਸਤੰ ਪਾਲ ਨਮ ਸਰਬ ਦੇਸੇ ਨਮ ਸਰਬ ਭੇਸੇ ਨਮ ਰਾਜ ਰਾਜੇ ਨਮ ਸਾਹ ਸਾਜ ਨਮ ਸਾਹ ਸ਼ਾਹ ਨਮ ਮਾਹ ਮਾਹ ਨਮ ਗੀਤ ਗੀਤੇ ਨਮ ਬ੍ਰਿਤ ਪ੍ਰੀਤੇ ਨਮ ਰੁਖ ਰੋਕੇ ਨਮ ਸੋਕ ਸੋਕੇ ਨਮ ਸਰਬ ਰੋਗੇ ਨਮ ਸਰਬ ਭੋਗੇ ਨਮ ਸਰਬ ਜੀਤੰ ਨਮ ਸਰਬ ਭੀਤੰ ਨਮੋ ਸਰਬ ਗਿਆਨੰ ਨਮ ਪਰਮ ਤਾਰੰ ਨਮ ਸਰਬ ਮੰਤਰੰ ਨਮ ਸਰਬ ਜੰਤਰੰ ਨਮ ਸਰਬ ਦ੍ਰਿਸੰ ਨਮ ਸਰਬ ਕ੍ਰਿਸੰ ਨਮ ਸਰਬ ਰੰਗੇ ਨਮੋ ਸਰਬ ਰੰਗੇ ਤ੍ਰਿਪੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਖਿਜੇ ਬਿਜੇ ਸਮਸਤੰ ਪ੍ਰਸਿਜੇ ਕਿਰਪਾਲੰ ਸਰੂਪੇ ਕੁਪਰੰ ਪ੍ਰਣਾਸੀ ਸਦਾ ਸਰਵਦਾਰ ਸਿਦਕ ਨਿਵਾਸੀ ਚਰਪਣ ਸੰਤੋ ਪ੍ਰਸਾਦ ਅੰਮ੍ਰਿਤ ਕਰਮੀ ਅੰਮ੍ਰਿਤ ਧਰਮੇ ਖਲ ਜੋਗੀ ਚਲ ਭੋਗੇ ਚਲ ਰਾਜੇ ਟਲ ਸਾਜੇ ਖਲਤਰ ਖਲ ਧਰਮ ਲਖ ਕਰਮ ਸਰਵੰ ਦਾਤਾ ਸਰਵੰ ਗਿਆਤਾ ਸਰਵੰ ਭਾਨੇ ਸਰਵੰ ਮਾਨੇ ਸਰਵੰ ਪ੍ਰਾਣੰ ਸਰਵੰ ਤਰਾਣੰ ਸਰਵੰ ਭੁਗਤਾ ਸਰਵੰ ਜੁਗਤਾ ਸਰਵੰ ਦੇਵੰ ਸਰਵੰ ਭੇਵੰ ਸਰਵੰ ਕਾਲੇ ਸਰਵੰ ਪਾਲੇ ਰਵਾਲ ਸੰਤੋ ਪ੍ਰਸਾਦ ਆਦਿ ਰੂਪ ਨਾਦ ਮੂਰਤ ਜੋਨ ਪੁਰਖ ਅਪਾਰ ਸਰਮਾਂਤਰ ਮਾਨ ਦੇ ਫੇ ਬਾਦ ਉਦਾਰ ਸਰਵ ਪਾਲਕ ਸਰਵ ਕਾਲਕ ਸਰਵ ਕੋਪਨ ਕਾਲ ਜਤ ਤਤ ਬਰਾਜ ਅਵਦੂਤ ਰੂਪ ਪ੍ਰਸਾਲ ਨਾਮ ਠਾਉਣਾ ਜਾਤ ਜਾਕ ਰੂਪ ਰੰਗ ਨਰੇਖ ਆਦਿ ਪੁਰਖ ਅਧਾਰ ਮੂਰਤ ਜੋਨਾ ਦਸੇਖ ਦੇ ਸੌਰ ਨ ਭੇਜ ਜਾਕ ਰੂਪ ਰੇਖ ਨ ਰਾਗ ਜਤ ਤਤ ਦਿਸਾ ਵਿਸਾ ਹੋ ਫੈਲਿ ਵਨ ਰਾਗ ਨਾਮ ਕਾਮੀਨ ਭੇਖ ਧਾ ਮੂਨ ਜਾਏ ਸਰਵ ਮਾਨ ਸਰਬਤ ਮਾਨ ਸਦਾ ਮਾਨਤਾ ਏਕ ਮੂਰਤ ਨਿਕ ਦਰਸ਼ਨ ਕੀਨ ਰੂਪ ਅਨੇਕ ਖੇਲ ਖਿਲ ਖਿਲ ਖਿਲ ਨੂੰ ਅੰਤ ਕੋ ਫਰੇਖ ਦੇ ਪਿਵ ਨਾ ਜਾਨੀ ਜੇ ਬੇਦ ਵਰਕ ਤੇਬ ਰੂਪ ਰੰਗ ਨਾ ਜਾਤ ਪਾਸੋ ਜਾਨੀ ਕੇ ਜੇਬ ਤਾਤ ਮਾਤ ਨ ਜਾਤ ਜਾਕਰੂ ਜਨ ਮਰਨ ਬਿਹੀਨ ਚੱਕਰ ਬੁੱਕ ਫਿਰੈ ਛੱਤਰ ਚਾਕੂ ਮਾਨੀ ਪੁਰਤੀਨ ਲੋਕ ਚੌਧ ਹੈ ਕਿ ਬਖ ਜਗ ਜਾ ਪੀਜੇ ਜਾਪ ਆਦਿ ਦੇਵ ਨਾਦ ਮੂਰ ਥਾਪ ਸਭ ਹੈ ਜੇ ਥਾਪ ਪਰਮ ਰੂਪਨੀਤ ਮੂਰਤ ਪੂਰਨ ਪੁਰਖ ਅਪਾਰੂ ਸਰਬ ਸਿਰ ਚੁਸਾਂ ਬਬ ਗੜਨ ਭੰਜਨ ਹਾਰ ਕਾਲਹੀਨ ਕਲਾ ਸੰਯੁਕਤ ਕਾਲ ਪੁਰਖ ਦੇਸ਼ ਧਰਮ ਧਾਂਸ ਭਰਮ ਰਹਿਤ ਭੂਤ ਲੱਖ ਭੇਸ ਅੰਗ ਰਾਗ ਨ ਰੰਗ ਜਾਕੈ ਜਾਤ ਪਾਤਨ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਕਾਮ ਆਪ ਰੂਪ ਅਮੀਕ ਅਨੁਸਤ ਦੇਕ ਪੁਰਖ ਅਵਧੂਤ ਗਰਭਗੰਜਨ ਸਰਵੰਜਨ ਆਦਿ ਰੂਪ ਸੂਤ ਅੰਗਹੀਨ ਭੰਗਨ ਆਤਮਿਕ ਪੁਰਖ ਅਪਾਰ ਸਰਵ ਲਾਇਕ ਸਰਵ ਘਾਇਕ ਸਰਵ ਕੋ ਪ੍ਰਤਪਾਰ ਸਰਵਗੰਤਾ ਸਰਵਹੰਤਾ ਸਰਵਤੀ ਅਨਭੇਖ ਸਰਵ ਸ਼ਸਤਰ ਨਾ ਜਾਨੀ ਜੇ ਰੂਪ ਰੰਗ ਅਨੇਕ ਪਰਮਿਤ ਪ੍ਰਾਣ ਜਾਕੇ ਨੀਤ ਭਗਤ ਨਿਤ ਕੋਟ ਸਿਮਰਤ ਪ੍ਰਾਣ ਸ਼ਸਤਰ ਨਾ ਵਿਵਹ ਚਿਤਮਦ ਫਾਰ ਸੰਤੋ ਪ੍ਰਸਾਦ ਗੁਣ ਕਰਨ ਦਰ ਮਹਿਮਾ ਪਾਰ ਆਸਨ ਭੰਗ ਉਪਮਾ ਨੰਗ ਅਨੁਭਵ ਪ੍ਰਕਾਸ਼ ਨਿਸਦਨ ਨਾਸ ਆਜਾਨ ਬਾਹੂ ਸ਼ਾਹਾਨ ਸ਼ਾਹੂ ਰਾਜਾਨ ਰਾਜਪਾਨ ਆਣ ਭਾਣ ਦੇਵਾਂ ਦੇ ਉਪਮਾ ਮਹਾਨ ਇੰਦਰਾਣ ਇੰਦਰ ਬਾਲਾਨ ਬਾਲ ਰੰਕਾਨ ਰੰਕਾਲਾਨ ਕਾਲਾਨ ਪੁਦਾਂਗਾ ਬਾ ਭੰਗ ਅਦਮਿਤ ਪਾਰ ਗੁਣਗਨ ਉਦਾਰ ਮੁਨਗਨ ਪੁਰਣਾ ਨਿਰਭੈ ਨਿਖਾਮ ਅਦਤ ਪ੍ਰਚੰਡ ਮਿਤ ਗਾਤਿਆ ਖਾਂਡਾ ਲਿਸੇ ਕਰਮ ਦ੍ਰਿਸ਼ ਧਰਮ ਸਰਵ ਪ੍ਰਣਾਂਡ ਅੰਡਨ ਵੱਡ ਜਾ ਤਰੀ ਸੰਤੋ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿ ਅੰਕਰੀ ਨਿਰਨਾਮੇ ਅਕਾਮੇ ਭਜੰਗ ਪ੍ਰਜਾ ਛੰਦ ਜਿਤ ਚੱਕਰ ਕਰਤਾ ਜਿਤ ਚੱਕਰ ਹਰਤਾ ਜਿਤ ਚੱਕਰ ਦਾਨੀ ਜਿਤ ਚੱਕਰ ਜਾਨੀ ਜਿਤ ਚੱਕਰ ਵਰਤੀ ਜਿਤ ਚੱਕਰ ਭਰਤੀ ਜਿਤ ਚੱਕਰ ਪਾਲੇ ਜਿਤ ਚੱਕਰ ਕਾਲੇ ਜਿਤ ਚੱਕਰ ਪਾਸੇ ਜਿਤ ਚੱਕਰ ਵਾਸੇ ਚਤੁਰ ਚੱਕਰ ਮਾਨਿਆ ਚਿਤ ਚੱਕਰ ਦਾਨਿਆ ਚਾਚਰੀ ਛੰਦ ਨ ਸਤਰਨ ਮਿੱਤਰ ਨ ਪਰਮ ਨ ਪਿੱਤਰ ਨ ਕਰਮ ਨ ਕਾਇ ਜਨਮ ਜਾਇ ਨਾ ਜਤਰਨ ਮਿੱਤਰ ਪਰਿਆ ਪਵਿੱਤਰ ਪ੍ਰਤੀ ਸਹਿ ਦਿਸੈ ਦ੍ਰਿਸੈ ਕ੍ਰਿਸੈ ਭਗਵਤੀ ਛੰਦ ਤੋਂ ਪ੍ਰਸਾਦ ਖਾਤੇ ਕਿਆ ਸ਼ਿ ਦਿਸੈ ਕਿਆ ਪਿਜ ਭਿਸੈ ਕਿਆ ਗੰਜ ਕਰਮ ਕਿਆ ਭੰਜ ਭਰਮ ਕਿਆ ਪਿਜ ਲੋਕੇ ਕਿਆ ਦਸੋ ਕਿਆ ਉਦ ਵਰਨ ਕੇ ਭੂਤ ਕਰਨ ਕਿ ਰਾਜੰਗ ਪ੍ਰਭਾਂ ਕੇ ਧਰਮੰਗ ਤੁਜੈ ਕਿ ਆਸੁਕ ਵਰਨ ਕਿ ਸਰਬਾ ਭਰਨ ਕਿ ਜਗਤੰਗ ਰਿਤਿਆ ਕਿ ਛਤਰੰਗ ਛਤਰੀਆਂ ਕਿ ਬ੍ਰਹਮੰਗ ਸਰੂਪੇ ਕੈ ਅਨੁਪੂਰਨ ਉਪੈ ਕਾਦ ਦੇਵ ਕਾਪ ਭੇ ਵੰਗ ਚਿਤਰੰਗ ਬਹੀਨੇ ਕੇ ਕਹਿ ਦੀਨੈ ਕਿ ਰੋਜੀ ਰਜਾ ਕਰੀ ਮਾਰਿ ਹੱਕ ਹੈ ਪਾਕ ਬੈ ਭੰਗੈ ਬੁਲਗੈ ਬੈ ਕਿ ਆਪ ਬੁਲਗਨਾਹ ਹੈ ਕਿ ਸ਼ਾਹ ਅਨਸ਼ਾਹ ਕਾਰਨ ਕੁਨਿੰਦ ਕਿ ਰੋਜੀ ਨਹਿੰਦ ਰਾਜ ਕਰੀਮ ਕਰਮ ਕਰੀਮ ਸਰਵੰ ਕਲੀਅੰਗ ਸਰਵੰ ਦਲੀਅ ਕਿ ਸਰਬਤਰ ਮਾਨਿਆ ਕਿ ਸਰਬਤਰ ਦਾਨਿਆ ਕਿ ਸਰਬਤਰ ਗਾਉਣਾ ਕਿ ਸਰਬਤਰ ਪਾਉਣਾ ਕਿ ਸਰਬਤ ਦੇਸਾ ਕਿ ਸਰਬਤਰ ਭੇਸਾ ਕਿ ਸਰਬਤ ਰਾਜਾ ਕਿ ਸਰਬਤ ਸਾਜ ਕਿ ਸਰਬਤ ਦੀਨ ਕਿ ਸਰਬਤ ਲੀਨ ਕਿ ਸਰਬਤ ਜਾਓ ਕਿ ਸਰਬਤ ਭਾਓ ਕਿ ਸਰਬਤ ਦੇਸਾ ਕਿ ਸਰਬਤ ਭੇਸਾ ਕਿ ਸਰਬਤ ਕਲ ਕਿ ਸਰਬਤ ਪਾਲ ਕਿ ਸਰਬਤ ਰਾਂਤਾ ਕਿ ਸਰਬਤ ਗੰਤਾ ਕਿ ਸਰਬਤ ਭੇਖੀ ਕਿ ਸਰਬਤ ਭੇਖੀ ਕਿ ਸਰਬਤ ਕਾਜ ਕਿ ਸਰਬਤ ਰਾਜਾ ਕਿ ਸਰਬਤ ਸੁਖ ਕਿ ਸਰਬਤ ਭੁੱਖ ਹੈ ਕਿ ਸਰਬਤ ਤ੍ਰਾਣ ਕਿ ਸਰਬਤ ਪ੍ਰਾਣ ਕਿ ਸਰਬਤ ਦੇਸ ਹੈ ਕਿ ਸਰਬਤ ਭੇਸ ਹੈ ਕਿ ਸਰਬਤ ਮਾਨਿਆ ਸਦੈਵੰ ਪ੍ਰਧਾਨਿਆ
ਕੇਸਰ ਬੱਤਰ ਜਾਪਿਆ, ਕੇਸਰ ਬੱਤਰ ਥਾਪਿਆ, ਕੇਸਰ ਬੱਤਰ ਭਾਨ ਹੈ, ਕੇਸਰ ਬੱਤਰ ਮਨ ਹੈ, ਕੇਸਰ ਬੱਤਰ ਇੰਦਰ ਹੈ, ਕੇਸਰ ਬੱਤਰ ਚੰਦਰ ਹੈ, ਕੇਸਰ ਬੰਗਲੀਮ ਹੈ, ਕਿ ਪਰਮ ਭੀਮ ਹੈ, ਕਿ ਆਕਲ ਉਲਾਮਕ ਸਾਹਿਬ ਕਲਾਮਕ ਸੁਣਲ ਵਜੂੰ ਤਮਾਮ ਰਜੂ ਮਿਸ ਸਲਾਮ ਹੈ, ਸਲੀ ਕਦਮ ਉਦਾਮ ਹੈ, ਗਨੀ ਮੁਲ ਸਕਾਸ਼ਤ ਹੈ, ਗਰੀਬ ਅਲ ਪਰਸਤ ਹੈ, ਬਲੰਦਲ ਮਕਾਨਾ ਜਮੀਨ ਅਲ ਜਮਾਨਾ, ਤਮ ਜਲ ਤਮਾਮ ਰਜੂ ਅਲ ਨਿਧਾਨਾ ਹੈ, ਹਰੀ ਫੁਲ ਜੀਮਰ ਜਾਇਕ ਯਕੀਨ ਹੈ, ਨੇਕ ਉਲ ਤਰਾਂਗਾ ਭੇਦ ਹੈ, ਭਾਂਗਾ ਜਲ ਨਿਵਾਜ ਹੈ, ਗਨੀ ਮੁਲਕ ਰਾਜ ਹੈ, ਨਿਰੁਖ ਸਰੂਪ ਤ੍ਰਮੁਕਤ ਬਭੂਤ ਹੈ, ਪ੍ਰਭੁਕਤ ਪ੍ਰਭਾ ਹੈ, ਸੁਯੁਗ ਸੁਦਾ ਹੈ, ਸਦਾ ਏਵੰ ਸਰੂਪ ਭੇਦੀ ਅਨੂਪ ਹੈ, ਸਮਸਤ ਉਪਰਾਜ ਹੈ, ਸਦਾ ਸਰਬਸਾਜ ਹੈ, ਸਮਸਤ ਸਲਾਮਤ ਦੈਵਲ ਕਾਮ ਰਿਬਾਸ ਸਰੂਪ ਹੈ, ਗਾਦ ਹੈ, ਅਨੂਪ ਹੈ, ਵੰਗਾਦ ਰੂਪ ਹੈ, ਨਾ ਸਰੂਪ ਹੈ, ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੀ ਤ੍ਰਿਵਰਗ ਤ੍ਰਿਵਾਧੀ ਗੰਜੀ ਅਗਾਧੀ, ਸੁਭੰਗ ਸਰਭਾਗਿ ਸਰਬਾਣ ਰਾਗੀ, ਤ੍ਰਿਭੁਗ ਸਰੂਪ ਹੈ, ਸਹਿਜੈ ਸ਼ੂਤਨ ਰਕੰ ਪ੍ਰਣਾਸ਼ ਹੈ, ਪ੍ਰੀਤਿਲ ਪ੍ਰਵਾਸ ਹੈ, ਨਿਰੁਕਤ ਪ੍ਰਭਾ ਹੈ, ਸਦਾ ਵੰਗ ਸਦਾ ਭੁਗ ਸਰੂਪ ਪ੍ਰਯੁਗਤ ਅਨੂਪ ਹੈ, ਨਿਰੁਕਤ ਸਦਾ ਭੁਗਤ ਪ੍ਰਭਾ ਅਨੁਖ ਸਰੂਪ ਪ੍ਰਯੁਗਤ ਅਨੂਪ ਹੈ, ਚਾਚਰੀ ਛੰਦ ਭੰਗ ਨੰਗ ਪੇਕ ਹੈ, ਲੇਖ ਹੈ, ਭਰਮ ਕਰਮ ਨਾਦ ਜਗਾਦ ਜੈ ਬਹਿ ਭੂਤ ਹੈ, ਧੂਤ ਹੈ, ਨਾਸ ਹੈ, ਉਦਾਸ ਹੈ, ਧੰਦ ਹੈ, ਬੰਧ ਹੈ, ਅਭਗਤ ਹੈ, ਬਰਗਤ ਹੈ, ਨਾਸ ਹੈ, ਪ੍ਰਕਾਸ਼ ਹੈ, ਨਚੰਦ ਸੁਨੰਤ ਹੈ, ਲਖ ਹੈ, ਦਿਖ ਹੈ, ਲੇਖ ਹੈ, ਭੇਖ ਹੈ, ਢਾਹ ਗਾਹ ਹੈ, ਸਾਂਭ ਹੈ, ਗਾਭ ਹੈ, ਨੀਲ ਹੈ, ਨਾਦ ਹੈ, ਅਨਿਤ ਸੁਨਿਤ ਜਾਤ ਹੈ, ਜਾਤ ਹੈ, ਚਰ ਪ੍ਰਸ਼ਨ ਤੋਂ ਪ੍ਰਸਾਦ, ਸਰਵੰਗਹੰਤਾ ਸਰਵੰਗੰਤਾ, ਸਰਵੰਖਿਆਤਾ ਸਰਵੰਗਿਆਤਾ, ਸਰਵੰਹਰਤਾ ਸਰਵੰਕਰਤਾ, ਸਰਵੰ ਪ੍ਰਾਣ ਸਰਵੰਤਰਾਣ, ਸਰਵੰ ਕਰਮੰ ਸਰਵੰ ਧਰਮੰ, ਸਰਵੰ ਯੁਗਤਾ ਸਰਵੰ ਮੁਕਤਾ, ਅਰਸਾ ਪ੍ਰਸ਼ਨ ਤੋਂ ਪ੍ਰਸਾਦ, ਨਮ ਨਰਕ ਨਾਸ਼ੀ ਸਦੈਵੰ ਪ੍ਰਕਾਸ਼ੀ, ਅਨੰਗੰ ਸਰੂਪੇ ਭੰਗੰ ਬਿਭੂਤੇ, ਪ੍ਰਮਾਤਮ ਪ੍ਰਮਾਤੀ ਸਦਾ ਸਰਵਸਾਥੇ, ਅਗਾਸ ਰੂਪੇ ਨਿਰਵਾਦ ਭੂਤੇ, ਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮ, ਨਿਰਭੰਗੀ ਸਰੂਪੇ ਸਰਵੰਗੀ ਅਨੂਪੇ, ਨਾ ਪੋਤਰ ਨ ਪੁੱਤਰ ਨ ਸੁਤਰ ਨ ਮਿੱਤਰ, ਨਾ ਦਾਤਨ ਮਾਤਨ ਜਾਤਨ ਪਾਤਾ, ਨਿਰਸਾਕਨ ਸ੍ਰੀ ਕਾਮਿਤੋ ਮੀਕ, ਸਦੈ ਭੰਗ ਪ੍ਰਭਾ ਜੈ ਹੈ, ਅਜਾ ਹੈ, ਭਗਵਤੀ ਸੰਤੋ ਪ੍ਰਸਾਦ, ਕਿ ਜਾਹਰ ਜੂਰ ਕਿ ਹਾਜ਼ਰ ਜੂਰ, ਮਿਸ ਸਲਾਮ ਸਮਸਤਲ ਕਲਾਮਕ ਸਾਹਿਬ ਦਿਮਾਗ, ਕੁਸਨਲ ਚਰਾਗ, ਕਾਮਲ ਕਰੀਮਕ ਰਾਜ ਕਰੀਮਕ, ਰੋਜੀ ਦਹਿੰਦਕ ਰਾਜ ਕਰਹਿੰਦ, ਕਰੀਮਲ ਕਮਾਲ ਹੈ, ਕੁਸਨਲ ਜਮਾਲ ਹੈ, ਗਨੀ ਮੁਲਕ ਰਾਜ ਗਰੀਬ ਨਿਵਾਜ, ਹਰੀ ਫੁਲ ਸ਼ਕਾਨਾ ਹੈ, ਰਾਸਲ ਫੁਕਾਨਾ, ਕਲੰਕ ਪ੍ਰਣਾਸ਼ ਸਮਾਸਲ ਨਿਵਾਸ, ਗੰਜਨ ਗਨੀਮ ਰਜਾਇ ਕਰੀਮ, ਸਮਸਤਲ ਜੁਬਾ ਸਾਹਿਬ ਕਰੈ, ਕਿ ਨਰਕੰ ਪ੍ਰਣਾਸ਼ ਵੈਸਤਲ ਨਿਵਾਸ, ਸਰਬ ਗਵਾਨ ਵਿਸਰਵਾਨ, ਤਮਾਮਲ ਤਮੀਜ ਸਮਸਤਲ ਅਜੀਜ ਹੈ, ਪਰਮ ਪਰਮੀਸ ਸਮਸਤਲ ਅਦੀਸ ਹੈ, ਦਿਸਲ ਲੇਖਾ ਮਿਸਲ ਭੇਖ ਹੈ, ਜਮੀ ਨੋਲ ਜਮਾ ਮੀ ਕੋਲ ਜਮਾ, ਕਰੀ ਮੁਲਕ ਮਾਲ ਹੈ, ਜੁਰਤ ਜਮਾਲ, ਚਲੰਗ ਪ੍ਰਕਾਸ਼ ਕਿ ਮਿੱਤੋ ਸੁਭਾਸ, ਕਾਜੂ ਸਰੂਪ ਹੈ, ਕਿ ਮਿੱਤੋ ਬਭੂਤ ਹੈ, ਕਿ ਮਿੱਤੋ ਪਸੰਗ ਆਤਮ ਪ੍ਰਭ ਹੈ, ਚਲੰਗ ਅਨੰਗ ਕਿ ਮਿੱਤੋ ਅਭੰਗ ਮਤ ਪਾਰ ਸੰਤੋ ਪ੍ਰਸਾਦ, ਮਨ ਮਨ ਪ੍ਰਣਾਮ ਗੁਣ ਗਨ ਮੁਦਾਮ, ਹਰ ਭਰ ਗੰਜ ਹਰ ਨਰ ਭਰ ਭਾਂਜਨ ਗਨ ਪ੍ਰਣਾਮ, ਮਨ ਮਨ ਸਲਾਮ ਹਰ ਨਰ ਖੰਡ, ਵਰ ਨਰ ਮੰਡਨ ਭਵ ਨਾਸ਼, ਮਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ, ਜਲ ਥਲ ਮੁਦਾਮ, ਆਂਚਨ ਜਵਾਂਗ ਆਸਨ ਭੰਗ ਉਪਮਾ ਪਾਰ, ਗਤ ਮਿਤ ਉਦਾਰ, ਦਲ ਥਲ ਮਨ ਦਸ ਬਿਸ ਭਣ, ਜਲ ਥਲ ਮਹਨ ਦਸ ਬਿਸ ਬਿਆਨ, ਦਨ ਭਵਨਾਸ਼ ਉਤਰ ਤਰ ਤੁਰਾਸ, ਆ ਜਾਨ ਬਾਹੁ ਕੈਸ ਲਾਉ, ਅੰਕਾਰ ਆਦਿ ਗਤਿ ਨੀ ਅਨਾਦ, ਖਲ ਖੰਡ ਖਿਆਲ ਗੁਰਬਰ ਅਕਾਲ, ਕਰ ਕਰ ਪ੍ਰਣਾਮ ਚਰਨ ਨਾਮ, ਸਜ ਗਾਤ ਅਜਨਾ ਬਾਤ, ਅੰਜਨ ਗਾਤ ਅਨੰਜ ਬਾਤ, ਅਡੁੱਟ ਭੰਡਾਰ ਅਠੱਟ ਪਾਰ, ਅਧ ਜੀ ਅਡੀਠ ਧਰਮ ਅਤ ਢੀਠ ਕਰ ਮਨ ਭਰਨ ਅਨੰਤ, ਉਦਾਤਾ ਮਹੰਤ ਹਰ ਬੁਲ ਮਨਾ ਛੰਦੋ ਪ੍ਰਸਾਦ, ਕਰੁਣਾਲਿਆ ਰਕਾਲਿਆ, ਕਲ ਖੰਡਨ ਹੈ ਮੈਂ ਮੰਡਣ, ਜਗਤੀਸ਼ਵਰ ਹੈ ਪਰਮੇਸ਼ਵਰ, ਕਲ ਕਾਰਨ ਸਰਭੋ ਵਾਰਨ, ਧਰਿਤ ਕੇ ਤਰਾਣਾ ਜਾ ਕੇ ਕਰਨਾ ਮਨਮਾਨ, ਜਗ ਜਾਨ ਸਰਵ ਭਰੈ ਸਰਵੰਕਰ, ਸਰਪਾ ਸਰਵਨਾਸ਼ ਕੁਰਨਾਕਰਮ ਸੰਪਰ ਹੈ, ਸਰਬੀਸ਼ਵਰ ਹੈ ਜਗਤੀਸ਼ਵਰ ਹੈ, ਬ੍ਰਹਮੰਡ ਸਹਿ ਖਲਖੰਡ ਸਹਿ ਪਰਤੀ ਪਰ ਹੈ, ਕੁਰਨਾਕਰ ਹੈ, ਜਪਾ ਜਾਪੈ ਥਪਾ ਥਾਪੈ, ਕ੍ਰਿਤਾ ਕ੍ਰਿਤੈ ਮ੍ਰਿਤਾ ਮ੍ਰਿਤੈ, ਮ੍ਰਿਤਾ ਮ੍ਰਿਤ ਕਰੁਣਾ ਕ੍ਰਿਤੈ, ਕ੍ਰਿਤਾ ਕ੍ਰਿਤੈ ਧਰਣੀ ਧਰਤਾਮ, ਤੇਸੁਰ ਹੈ ਪਰਮੇਸ਼ਵਰ ਹੈ, ਕ੍ਰਿਤਾ ਕ੍ਰਿਤੈ ਮ੍ਰਿਤਾ ਮ੍ਰਿਤਾ, ਜਬਾ ਕ੍ਰਿਤਾ ਮ੍ਰਿਤਾ ਮ੍ਰਿਤੈ, ਨਿਰਨਾਇਕ ਹੈ ਕਲਕਾਇਕ ਹੈ, ਬਿਸੰਗਪੁਰ ਹੈ ਕੁਰਨਾਲਿਆ, ਨਿਰਪਨਾਇਕ ਹੈ ਸਰਪਾਇਕ ਹੈ, ਪਾਪੰਜਨ ਹੈ ਅਰਗੰਜਨ ਹੈ, ਰਿਪਤਾਪਣ ਹੈ ਜਪ ਜਾਪਣ ਹੈ, ਕਲੰਕ੍ਰਿਤ ਹੈ ਸਰਬਾ ਕ੍ਰਿਤ ਹੈ, ਕਰਤਾ ਕਰ ਹੈ ਅਰਤਾ ਹਰ ਹੈ, ਪਰਮਾਤਮਾ ਸਰਬਾਤਮ ਹੈ, ਆਤਮ ਵਾਸ ਹੈ, ਜਸ ਕੇ ਜਸ ਹੈ, ਭਜੰਗ ਪ੍ਰਜਾ ਛੰਦ, ਨਮੋ ਸੂਰ ਸੂਰਜੇ, ਨਮੋ ਚੰਦਰ ਚੰਦਰੇ, ਨਮੋ ਰਾਜ ਰਾਜੇ, ਨਮੋ ਇੰਦਰ ਇੰਦਰੇ, ਨਮੋ ਅੰਧਕਾਰ, ਨਮੋ ਤੇਜ ਤੇਜੇ, ਨਮੋ ਬ੍ਰਿੰਦ ਬ੍ਰਿੰਦੇ, ਨਮੋ ਬੀਜ ਬੀਜੇ, ਨਮੋ ਰਾਜ ਸੰਗ ਤਾਮ ਸੰਗ ਸ਼ਾਂਤ ਰੂਪੇ, ਨਮੋ ਪਰਮ ਤਤੰਗਾ ਤਤੰਗ ਸਰੂਪੇ, ਨਮੋ ਯੋਗ ਯੋਗੇ, ਨਮੋ ਗਿਆਨ ਗਿਆਨੀ, ਨਮੋ ਮੰਤਰ ਮੰਤਰੇ, ਨਮੋ ਧਿਆਨ ਧਿਆਨੀ, ਨਮੋ ਜੁੱਧ ਜੁੱਧੇ, ਨਮੋ ਗਿਆਨ ਗਿਆਨੀ, ਨਮੋ ਭੋਜ ਭੋਜੇ, ਨਮੋ ਪਾਨ ਪਾਨੀ, ਨਮੋ ਕਲਾ ਕਰਤਾ, ਨਮੋ ਸ਼ਾਂਤ ਰੂਪੇ, ਨਮੋ ਇੰਦਰੇ, ਨਾਦੰਗ ਬਪੁੱਤੇ, ਕਲਾਂਕਾਰ ਰੂਪੇ, ਅਲੰਕਾਰ ਅਲੰਕੇ, ਨਮੋ ਆਸਾਸੇ, ਨਮੋ ਬੰਕ ਬਾਂਕੇ, ਅਭੰਗੀ ਸਰੂਪੇ, ਅਨੰਗੀ ਅਨਾਮੇ, ਤ੍ਰਿਭੰਗੀ ਤ੍ਰਿਕਾਲੇ, ਨੰਗੀ ਅਕਾਮੇ, ਕ ਸ਼੍ਰੀ ਛੰਦ, ਅਜੈ ਲੈ ਭੈ ਭੈ ਭੂਜ ਨਾਸ਼ਕਾਸ, ਗੰਜ ਪੰਜ ਲੱਖ ਪਾਖ, ਅਕਾਲ ਦਿਆਲ ਲੇਖ ਵੇਖ, ਨਾਮ ਕਾਮ ਗਾ ਢਾ, ਨਾਥੇ ਪ੍ਰਮਾਥੇ ਜੋਨੀ ਮੁਨੀ, ਨਾਰਾਗੇ ਨਰੰਗੇ ਨਰੂਪੇ ਨਿਖੇ, ਅਕਰਮ ਭਰਮ ਅੰਜੇ ਲੇਖੇ, ਭਜੰਗ ਪ੍ਰਜਾਤ ਛੰਦ,
ਨਮਸਤਲ ਪ੍ਰਣਾਮੇ ਸਮਸਤਲ ਪ੍ਰਣਾਸੀ ਅੰਜਲ ਨਾਮੇ ਸਮਸਤਲ ਨਿਵਾਸੀ ਨਿਰਕਾਮ ਵਿਭੂਤੇ ਸਮਸਤਲ ਸਰੂਪੇ ਕੁਕਰਮ ਪ੍ਰਣਾਸੀ ਧਰਮ ਵਿਭੂਤੇ ਸਦਾ ਸਚਦਾਨੰਦ ਸਤਰੰਗ ਪ੍ਰਣਾਸੀ ਕਰਿਮਲ ਕੁਨਿੰਦਾ ਸਮਸਤਲ ਨਿਵਾਸੀ ਜੈ ਭੂਤਿਕ ਜੈ ਬਗਨੀ ਮੈਂ ਹਰਿਅੰ ਕਰਿਅੰ ਕਰੀਮਲ ਰਹੀਮੇ ਚਤ ਚੱਕਰ ਵਰਤੀ ਚਤ ਚੱਕਰ ਭੋਗਤੇ ਸੁਜੰਭਵ ਸੁਭੰਗ ਸਰਬਦਾ ਸਰਬਜੁਗਤੇ ਦੁਕਾਲੰਗ ਪ੍ਰਣਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗ ਅੰਗ ਵਿਭੂਤੇ ਦੁਕਾਲਕ ਪ੍ਰਣਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗ ਅੰਗ ਵਿਭੂਤੇ ਕੋ ਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹ ਦਸਵੀਂ ਤੋਂ ਪ੍ਰਸਾਦ ਸਵਈਏ ਸਰਾਬ ਸੁਧ ਸਮੂਹ ਸਿਧਾਨ ਕੇ ਦੇਖ ਗੁਰੂ ਘਰ ਯੁਗ ਜਤੀ ਕੇ ਸੂ ਸੁਰਾਰਦਮ ਸੁਧ ਸੁਧਾਧਕ ਸੰਤ ਸਮੂਹ ਨਿਗਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨਦੇਖਿਤ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਭਾਈ ਕਿਰਪਾ ਹੋ ਤੇ ਕਰਤੀ ਬਨੇ ਕਰਤੀ ਕੇ ਮਾਤਿਮ ਤੰਗ ਜਰੇ ਰਸੰਗ ਨੂਪ ਤੰਗ ਸੁਰੰਗ ਸਵਾਰੇ ਕੋਟਰਾਂ ਕੁਰੰਗ ਸਿੱਖ ਕੋਦਤ ਪਾਉਣ ਕੇ ਗਾਉਣ ਕੋ ਜਾਤ ਨਿਵਾਰੀ ਭਾਰੀ ਪਜਾਨ ਕੇ ਭੂ ਭਲੇ ਬਨ ਆਪ ਸੀਸਨ ਜਾਤ ਵਿਚਾਰੇ ਏਤੇ ਭਏ ਤੋ

ਲਈਆ। ਗੜ ਗੜਾਨ ਕਤੂਣ ਹਾਸ ਬਤ ਨਹੀਂ ਚੱਕ ਚਾਰ ਲਵਈਆ, ਸਾਹਿਬ ਸ੍ਰੀ ਸਭ ਕੋ ਸਰਨਾਇਕ, ਜਾਚਕ ਨੇਕ ਸੁਵੇਕ ਦਵਈਆ। ਦਾਨ ਵਦੇਵ ਨਿੰਦਨ ਸਾਚਰ, ਭੂਤ ਭਵਿੱਖ ਭਵਾਨ ਜਪੈਂਗੇ, ਜੀਵ ਜਿਤ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ, ਹੁਣ ਪ੍ਰਤਾਪਨ ਬਾਹਰ ਜਤਨ ਭਾਪਣ ਕੇ ਬਹੁ ਪੁੰਜ ਖਪਾਏਂਗੇ, ਸਾਧ ਸਮ ਪ੍ਰਸੰਨ ਫਿਰੈ ਜਗ ਸਤਰ ਸਭਾ ਅਵਲੋਕ ਚਪੈਂਗੇ, ਮਾਨਵਿੰਦਰ ਗਜਿੰਦਰ ਨਿਰਾਧ ਬਜਾਉ ਤਰਲੋ ਕੁਰਾਜ ਕਰੇਂਗੇ, ਕੋਟ ਇਸ਼ਨਾਨਕ ਜਾਤਕ ਦਾਨ ਇੱਕ ਸਵੰਬਰ ਸਾਜ ਬਰੈਂਗੇ, ਬ੍ਰਹਮੇਸ਼ਰ ਵਿਸ਼ਨ ਸਚੀ ਪਾਤੂ ਅੰਤ ਫਸ ਜਾਂ ਪਾਸ ਪਰੈਂਗੇ, ਜੇ ਨਾ ਸ਼੍ਰੀਪਤ ਕੇ ਪ੍ਰਸੈ ਪਾਗੂ ਤੇ ਨਾ ਫਿਰ ਨਾ ਦੇ ਧਰੈਂਗੀ, ਕਾ ਭਇਓ ਜੀ ਦੋ ਲੋਚਨ ਮੂੰਦ ਕਹਿ, ਬੈਠ ਰਹੋ ਭਗਤ ਧਿਆਨ ਲਗਾਇਓ, ਨਾਥ ਫਿਰੀ ਲਈ ਸਾਧ ਸਮੁੰਦਰ ਲੋਕ ਪਰ ਲੋਕ ਗਵਾਇਓ, ਬਾਸ ਕੀਓ ਬਖਿਆਨ ਸੁਬੈਠ ਕਹਿ, ਸੀ ਐਸੀ ਸੁਬੈਸ ਬਿਤਾਯੋ, ਸਾਚ ਕੌਣ ਸੁਣ ਲਿਓ ਸਭਾ ਜਨ ਪ੍ਰੇਮ ਕੀਓ ਤਨਹੀਂ ਪ੍ਰਪਾਇਓ, ਕਾਹੂ ਲਪਾਹਨ ਪੂਜ ਧਰਿਓ ਸਰ ਕਾਹੂ ਲੰਗਰ ਰਟਕਾਯੋ, ਕਾਹੂ ਲੱਖਰ ਵਾਚੀ ਦਿਸ਼ਾ ਮੈਂ ਕਾਹੂ ਪਛਾਕ ਉਸ

ਸਤਿਗੁਰ ਤਾਂ ਪਾ ਸਹਿਜ ਛੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾ ਬਨਾਈਆਂ ਸ਼ਬਦੋ ਤਾਂ ਗਾਵ ਹਰੀ ਕੀਰਾ ਮੰਜਿਨੀ ਵਸਾਇਆ ਕਹਿ ਨਾਨਕੋ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰ ਨੰਗੀ ਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਸੇ ਜਿਸਦੀ ਸੋ ਪਾਵੇ ਸਦਾ ਸ਼ੁਭ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਨ ਕਹਿ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਏ ਵਸਿਆ ਜਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਟੋਂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੂ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਜ ਸ਼ਬਦ ਘਰ ਸੁਭਾਗਾ ਹੈ ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਜ ਦੂਤ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਤਕਰ ਅਨਹਦ ਵਾਜੇ ਸਾਚੀ ਲਿਵੈ ਬੰਦੇ ਹਨਮਾਣੀ ਦੇਹ ਨਿਮਾਣੀ ਲਿਵੈ ਬਾਜੋਂ ਕਿਆ ਕਰੇ ਵਿਚਾਰੀਆ ਤਦਵਾ ਸਮਰੱਥ ਕੋਈ ਨਾਹੀਂ ਕਿਰਪਾ ਕਰ ਬਨਵਾਰੀਆ ਏਸ ਨੋ ਹੁਰ ਥਾਉ ਨਾਹੀਂ ਸ਼ਬਦ ਲਾਗ ਸਵਾਰੀ ਆ ਕਹਿ ਨਾਨਕ ਲਿਵੈ ਬਾਜੋਂ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਜਾਣਿਆ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲਵੇ ਕੱਟੇ ਗਿਆਨ ਅੰਜਨ ਸਾਰੇ ਅੰਦਰੋਂ ਜਨਕਾ ਮੋਹ ਤੁੱਟਾ ਤਨਕਾ ਸ਼ਬਦ ਸੱਚੈ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਸਤੂ ਦੇ ਸੋਈ ਜਨ ਪਾਵੈ ਪਾਵੈ ਤਾਂ ਸੋ ਜਾਂਦੇ ਜਸਨੂ ਉਰ ਕਰਹਿ ਵਿਚਾਰੇ ਅਕ ਭਰਮ ਭੁੱਲੇ ਪ੍ਰਹਿ ਦੈ ਦਿਸਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਾਇਆ ਨਿਰਮਲ ਜਿਨਾ ਭਾਣਾ ਭਾਵੈ ਕਹਿ ਨਾਨਕ ਜਿਸ ਦੇਹ ਪਿਆਰੀ ਸੋਈ ਜਨ ਪਾਵੇ ਆਵ ਸੰਤ ਪਿਆਰੀ ਅਕਥਕੀ ਕਰੈ ਕਹਾਣੀ ਕਰੈ ਕਹਾਣੀ ਅਕਥਕੀ ਕੈ ਦੁਆਰੇ ਪਾਈਏ ਧਾਨ ਮਨ ਧਾਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ ਹੁਕਮ ਮੰਨਿਓ ਗੁਰੂ ਕੀ ਰਾ ਗਾਵੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ ਮਨ ਚੰਚ ਲਾਓ ਚਿਤਰਾਈ ਕਿਨ ਨ ਪਾਏ ਤਰਾਏ ਨਾ ਪਾਏ ਕਿਨਤ ਸੁਣ ਮਨ ਮੇਰੇ ਆ ਇਹ ਮਾਇਆ ਮੋਹਣੀ ਜੇ ਨੇਤ ਭਰਮ ਭੁਲਾਇਆ ਇਹ ਮਨ ਚੰਚਲਾ ਚਤਰਾਈ ਕਿਨੈ ਨ ਪਾਇਆ ਚਤਰਾਈ ਨਾ ਪਾਇਆ ਕਿਨਤ ਸੁਣ ਮਨ ਮੇਰੇ ਮਾਇਆ ਮੋਹਣੀ ਜੇ ਨੇਤ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੇ ਕੀਤੇ ਜਾਣ ਠਗੋਲੀ ਪਾਈ ਆ ਕੁਰਬਾਨ ਕੀਤਾ ਤੇ ਸਹਿ ਬਿਟੋ ਜਨਮੋ ਮਿੱਠਾ ਲਾਇਆ ਕਹਿ ਨਾਨਕ ਮਨ ਚੰਚਲ ਚਤਰਾਈ ਕਿਨੈ ਨਾ ਪਾਇਆ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰਾ ਨਾਲੇ ਸਾਥ ਤੇਰਾ ਚੱਲੇ ਨਾਹੀਂ ਇਸ ਨਾਲ ਕਿਉਂ ਚਿੱਤ ਲਾਈ ਐਸਾ ਕਾਮ ਮੂਲੇ ਨਾ ਕੀਚੇ ਜੇ ਤੰਤ ਪਛੋ ਤਾਈ ਹੈ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲਿਆ ਗਮ ਗੋਚਰਾ ਤੇਰਾ ਅੰਤ ਨਾ ਪਾਇਆ ਅੰਤੋਂ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣੇ ਜੀ ਜਨ ਸਭ ਖੇਲ ਤੇਰਾ ਕਿਆ ਕੁ ਆਖ ਵਖਾਣ ਆਖਰ ਦਾ ਵੇਖੈ ਸਭ ਤੂੰ ਹੈ ਜਨ ਜਗਤੋਂ ਪਾਇਆ ਕਹਿ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁੰਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀ ਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੋਂ ਦੋ ਪਾਏ ਕਬੇਕ ਪਰਸਨ ਆਇਆ ਲਾਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸਨੂੰ ਆਪ ਤੁੱਠਾ ਤਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ ਲਾਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ ਖੰਨੇ ਉਹ ਤਿੱਕੀ ਵਾਲੋ ਨਿੱਕੀ ਇਤ ਮਾਰਗ ਜਾਣਾ ਗੁਰਪ੍ਰਸਾਦ ਦੀ ਜਿੰਨੀ ਆਪ ਤਜਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ ਜਿਉਂ ਤੂੰ ਚਲਾਏ ਤਾਂ ਚਲੋ ਸੁਆਮੀ ਔਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਤਾਂ ਵੈ ਚੱਲ ਜਿੰਨਾ ਮਾਰਗ ਪਾਵ ਹੇ ਕਰ ਕਿਰਪਾ ਜਿਨ ਨਾਮ ਲਾਈ ਸੀ ਹਰ ਹਰ ਸਦਾ ਧਿਆਵੀ ਜਿਸ ਨੂੰ ਕਥਾ ਸੁਣਾਈ ਆਪਣੀ ਸੇ ਗੁਰਦੁਆਰਾ ਸੁਖ ਪਾਵੇ ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਤਾਂ ਵੈ ਚਲਾਵੇ ਸੋਹਿਲਾ ਸ਼ਬਦ ਸੁਭਾਵਾ ਸ਼ਬਦੋ ਸੁਭਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹ ਤਨਕੈ ਮਨ ਵਸਿਆ ਜਿਨ ਧਰੋਂ ਲਿਖਿਆ ਆਇਆ ਕਪਰੈ ਘਨੇਰੇ ਕਰੈ ਗੱਲਾਂ ਗੱਲੀ ਗਿਨੈ ਨ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਈ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਈ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ ਪਵਿੱਤ ਸੰਗ ਸਵਾਈ ਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਬਿਨ ਸਹਿਜੈ ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਈ ਸਹਿ ਸਹਿ ਜੀਉ ਮਲੀਨ ਹੈ ਕਿ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਹਰਸਰ ਹੋ ਚਿੱਤਰ ਲਾਏ ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਸਹਿਸਾ ਬਜਾਏ
ਜਿਉ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜਿਉ ਤਾਂ ਮੈਲੇ, ਤਿੰਨ ਜਨਮ ਜੂਐ ਹਾਰਿਆ, ਤਿਸਨਾ ਵੱਡਾ ਰੋਗ ਲੱਗਾ, ਮਰਨ ਮਨੋਂ ਵਿਸਾਰਿਆ, ਵੇਦਾਂ ਮੈਂ ਨਾਮ ਤੁਮ ਸੁ ਸੁਣੈ ਨਾ ਹੀ ਫਿਰੈ ਜਮ ਬਿਤਾਲਿਆ, ਕਹਿ ਨਾਨਕੂ ਜਿਨ ਸਤ ਤਜਿਆ, ਕੂੜੇ ਲਾਗੇ ਤਿੰਨ ਜਨਮ ਜੂਐ ਹਾਰਿਆ, ਜਿਉ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜਿਉ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਈ, ਮਨਸਾ ਸੱਚ ਸਮਾਣੀ, ਜਨਮ ਰਤਨ ਜਿੰਨੀ ਖੱਟਿਆ, ਬੜੇ ਸੇਵਨ ਜਾਰੀ, ਕਹਿ ਨਾਨਕ ਜਨ ਮਾਰ ਨਿਰਮਲ ਸਦਾ ਰਹਿ ਗੁਰੂ ਨਾਲੀ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਹੋ ਜੀ, ਰਹਿ ਗੁਰੂ ਨਾਲੀ ਗੁਰੂ ਕੇ ਚਰਨ ਹਿਰਦੈ ਧਿਆਇ, ਅੰਤਰਾਤਮੈ ਸੰਭਾਲੇ, ਆਪ ਛੱਡ ਸਦਾ ਰਹਿ ਪਰਣ ਗੁਰ ਬਿਨ ਅਵਰਨ ਜਾਣਕ ਹੋਏ, ਕਹਿ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ, ਜੇ ਕੋ ਹੋਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰ ਤਾਂ ਕੋਈ ਪੁੱਛੋ ਬਬੀ ਕੀਆਂ ਜਾਏ, ਅਨੇਕ ਜੁਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸ਼ਬਦ ਸੁਣਾਏ, ਕਹਿ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ, ਆਵੋ ਸਿੱਖ ਸਤਿਗੁਰੂ ਕੇ ਪਿਆਰੂ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀ ਅਸਰ ਬਾਣੀ, ਜਨ ਕੋ ਨਦਰ ਕਰਮ ਹੋਵੇ ਹਿਰਦੇ ਤਨਾ ਸਮਾਣੀ, ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰੰਗ ਪਾਣੀ, ਕਹਿ ਨਾਨਕ ਸਦਾ ਗਾਵੋ ਸੱਚੀ ਬਾਣੀ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ, ਹਰ ਹਰ ਨਿਤ ਕਰਹਿ ਰਸਨਾ ਕਹੇ ਆਕਾਸ਼ੁ ਨਾ ਜਾਣੀ, ਚਿਤ ਜਨ ਕਹਿ ਲਿਆ ਮਾਇਆ ਬੋਲਣ ਪਏ ਰਵਾਣੀ, ਕਹਿ ਨਾਨਕ ਸਤਿਗੁਰੂ ਬਾਜ ਹੋਰ ਕੱਚੀ ਬਾਣੀ, ਗੁਰ ਕਾ ਸ਼ਬਦ ਰਤਾਨ ਹੀਰੇ ਚਿਤ ਜੜਾਉ, ਸ਼ਬਦ ਰਤਨ ਮਨ ਲਾ ਗਏ ਹੋ ਅਸਮਾਉ, ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇ ਭਾਉ, ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ, ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਉ, ਸ਼ਿਵ ਸ਼ਗਦਾ ਬੋਪਾਏ ਕਾ ਕਰਤਾ ਪਿਓ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੇ ਗੁਰਮੁਖ ਸਾਹਿਬ ਜਾਈ, ਤੋੜੇ ਬੰਧਨ ਹੋਵੇ ਮੁਕਤ, ਸ਼ਬਦ ਮਨ ਵਸਾਏ, ਗੁਰਮੁਖ ਜਿਸਨੂੰ ਆਪ ਕਰੀ ਸੁਹ ਵੈ ਕਿਸੋ ਲਿਬਲਾਏ, ਕਹਿ ਨਾਨਕ ਆਪ ਕਰਤਾ ਪੇ ਹੁਕਮ ਬੁਝਾਈ, ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੀ ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ ਗੁਰੂ ਬਾਜੋ ਤੱਤੈ ਸਾਰ ਨਾ ਜਾਣੀ, ਤੇਹ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ, ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰਮਨ ਵਸਿਆ ਬੋਲੈ ਅੰਮ੍ਰਿਤ ਬਾਣੀ, ਕਹਿ ਨਾਨਕ ਸੋ ਤੱਤ ਪਾਏ ਜਿਸਨੂੰ ਆਨੰਦ ਨਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ, ਮਾਤਾ ਕਿਉਂ ਦਰਮਾ ਪ੍ਰਤ ਪਾਲ ਕਰੀ ਸੋ ਕਿਉਂ ਮਨੋ ਵਿਸਾਰੀਐ, ਮਨੋ ਕਿਉਂ ਵਿਸਾਰੀਐ ਵਰਦਾਤਾ, ਜੇ ਅਗਰ ਮੈਂ ਆਹਾਰ ਪਹੁੰਚਾਵੇ ਉਸਨੂੰ ਕਹੋ ਬੋਹੇ ਨਾ ਸਕੀ ਜਿਸਨੂੰ ਆਪਣੀ ਲਿਵ ਲਾਵੇ, ਆਪਣੀ ਲਿਵੇ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ, ਕਹਿ ਨਾਨਕੇ ਵਰਦਾਤਾ ਸੋ ਕਿਉਂ ਮਨੋ ਵਿਸਾਰੀਐ, ਜੈਸੀ ਅਗਰ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ, ਜਾਤ ਸਪਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਸ਼ੜਕੀ ਲੱਗੀ ਤ੍ਰਿਸ਼ਨਾ ਮਾਇਆ, ਅਮਰ ਵਰਤਾਇਆ ਮਾਇ ਜਿੱਤਰ ਵਿਸਰੈ ਮੋਪਜੈ ਭਾਉ ਦੂਜਾ ਲਾਇਆ, ਕਹਿ ਨਾਨਕ ਗੁਰਪ੍ਰਸਾਦਿ ਜਿਨ੍ਹਾਂ ਲਿਵ ਲਾਗੀ ਤਨੀ ਵਿੱਚੇ ਮਾਇਆ ਪਾਇਆ, ਰੱਬ ਮੁਲਕ ਮੁੱਲ ਨਾ ਪਾਇਆ ਜਾਈ, ਮੁੱਲ ਨਾ ਪਾਇਆ ਜਾਏ ਕਿਸੈ ਵਿਟੋਂ ਰਹੇ ਲੋਕ ਬਿਰਲਾਏ, ਐਸਾ ਸਤਿਗੁਰੁ ਜੇ ਮਿਲੈ ਤੇ ਸੁਣ ਸਿਰ ਸੌਂਪੀਐ, ਵਿੱਚੋਂ ਆਪ ਜਾਏ ਜਿਸ ਦਾ ਜੀਅ ਤਿਸ ਮਿਲ ਰਹਿ, ਹਰ ਵਸੈ ਮਨ ਆਈ, ਹਰਿ ਆਪ ਮੁਲਕੈ ਭਾਗਤ ਨਾ ਕੇ ਨਾਨਕਾ, ਜਿਨ ਹਰ ਪੱਲੈ ਪਾਏ, ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪਿਓ ਜੀ ਔਲਾਹ ਕੱਟਿਓ ਦਿਹਾੜੀ, ਹੋ ਧੰਤ ਨਾ ਮਿਲਿਆ ਜਿਨ੍ਹਾਂ ਰਾਪੇ ਭਾਣਾ, ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ, ਇਹ ਰਸਨਾ ਤੋਂ ਅਣਰਸ ਰਾਤ ਰਹੀ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਖੇਤੇ ਜਿੱਚਰ, ਹਰ ਰਸ ਪੱਲੈ ਨਾ ਪਾਏ, ਹਰ ਰਸ ਪਾਏ ਪੱਲੈ ਪੀਆ, ਰਸ ਬੋੜ ਨ ਤ੍ਰਿਸ਼ਨਾ ਲੱਗ ਗਿਆ, ਇਹੋ ਹਰ ਰਸ ਕਰਮੀ ਪਾਈ ਹੈ, ਸਤਿਗੁਰੂ ਮਿਲੈ ਜਿਸ ਆਏ, ਕਹਿ ਨਾਨਕ ਹੋਰ ਅਣਰਸ ਵਿਸਰੇ ਜਾਹਰ ਵਸੈ ਮਨ ਆਏ, ਹੇ ਹੋ ਅਰਸ ਕਰਮੀ ਭਾਈ ਹੈ, ਸਤਿਗੁਰੂ ਮਿਲੇ ਜਿਸੇ ਆਏ, ਕਹਿ ਨਾਨਕ ਹੋਰ ਅਣਰਾ ਸਭ ਵੀ ਸਰੇ ਜਾਰ ਵਸੈ ਮਨ ਆਏ, ਸਰੀਰਾ ਮੇਰੇ ਯਾਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ, ਹਰ ਆਪੇ ਮਾਤਾ ਆਪੇ ਪਿਤਾ ਜਨ ਜੀਉ ਪਾਏ ਜਗ ਦਿਖਾਇਆ, ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ, ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ, ਮੰਚਾਓ ਭਇਆ ਪ੍ਰਭਾਗਮ ਸੁਨੇ ਹਰ ਮੰਗਲ ਗਾਓ ਸਖੀ, ਗੁਰੂ ਮੰਦਰ ਬਣਿਆ ਰਗਾਓ ਮੰਗਲ ਨਿਤ ਸਖੀ, ਇਹ ਸੋਗ ਦੁੱਖ ਨਾ ਵਿਆਪਏ ਗੁਰਚਰਨ ਲਾਗੇ ਜਿਨ ਸਪਾ ਗਿਆ ਪਨਾ ਪਿਰ ਜਾਪਏ, ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ, ਕਹਿ ਨਾਲ ਪ੍ਰਭਾਵ ਮਿਲਿਆ ਕਰਨ ਕਾਰਨ ਜੋਗੋ, ਇਹ ਸਰੀਰ ਆ ਮੇਰੇ ਜਗ ਮੈਂ ਆਏ ਕੇ ਕਿਆ ਤੁਧ ਕਰਮ ਕਮਾਇਆ, ਕਰਮ ਕਮਾਇਆ ਤੂੰ ਸਰੀਰ ਆ ਜਾ ਤੂੰ ਜਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ ਸੁਰ ਮਾਨਾ ਵਸਾਇਆ, ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ, ਕਹਿ ਨਾਨਕੇ ਸਰੀਰ ਪ੍ਰਵਾਨ ਹੋ ਆ ਜਨ ਸਤਿਗੁਰ ਸਿਉਂ ਚਿੱਤ ਲਾਏ, ਨੇਤਰੋ ਮੇਰੇ ਹਰ ਤੁਮੈ ਜੋ ਧਰੀ ਹਰ ਬਿਨਵਰਨ ਦੇਖੋ ਕੋਈ, ਹਰ ਬਿਨਵਰਨ ਦੇਖੋ ਕੋਈ ਨਦਰੀ ਹਰ ਨਿਹਾਲਿਆ, ਇਹੋ ਵੈ ਸੰਸਾਰ ਤੁਮ ਦੇਖਦੇ ਹੋ ਹਰ ਘਰ ਰੂਪ ਰੂਪ ਨਦਰੀ ਆਇਆ, ਗੁਰਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਹਰ ਬਿਨਵਰਨਾ ਕੋਈ, ਕਹਿ ਨਾਨਕੇ ਨੇਤਰਾਂ ਦਿਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ,
ਏ ਸ਼ਰਵਣੋ ਮੇਰੇ ਸਾਚਾ ਸੁਣਨੇ ਨੂੰ ਪਠਾਏ, ਸਾਚਾ ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ, ਜਿਤ ਸੁਣੀ ਮੰਤਨ ਹਰਿਆ ਹੋਆ ਰਸਨ ਰਸਮਾਣੀ, ਸਾਚੋ ਲੱਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ, ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸਾਚਾ ਸੁਣਨੇ ਨੂੰ ਪਠਾਏ, ਹਰ ਜੀਉ ਗੁਫਾ ਅੰਦਰ ਰੱਖ ਵਾਜਾ ਪਾਉਣ ਵਜਾਇਆ, ਵਜਾਇਆ ਵਾਜਾ ਪਾਉਣੋ ਦੁਆਰੀ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵ ਨਿਕਲਾਂ, ਦਸਵਾਂ ਦੁਆਰ ਦਿਖਾਇਆ, ਤਹਿ ਅਨੇਕ ਰੂਪ ਨਾਵ ਨਾਵ ਨੇ ਤਿਸ ਦਾ ਅੰਤ ਨਾ ਜਾਈ ਪਾਇਆ, ਕਹਿ ਨਾਨਕ ਕਰ ਪਿਆਰਾ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ, ਇਹ ਸਾਚਾ ਸੋਹਿਲਾ ਸਾਚਾ ਕਰ ਗਾਵ ਗਾਵ ਤਾਂ ਸੋਹਿਲਾ ਘਰ ਸੱਚ, ਜਿੱਥੇ ਸਦਾ ਸੱਚ ਤੇ ਆਵੇ, ਸੱਚੋ ਤੇ ਆਵੇ ਜਦ ਦੁਭਾਵੇ, ਗੁਰਮੁਖ ਜਨਾ ਬੁਝਾਵੇ, ਸੱਚ ਸਭ ਨਾ ਕਾ ਖਸਮ ਹੈ ਜਿਸ ਬਖਸ਼ੀ ਸੋ ਜਨ ਪਾਵੇ, ਕਹਿ ਨਾਨ ਸੱਚ ਸੋਹਿਲਾ ਸੱਚੇ ਖਰ ਗਾਵ ਹੀ, ਆਨੰਦ ਸੁਣੋ ਵਡਭਾਗੀ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਸਾਜਨ ਭਾਈ ਸਰਸੇ ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ, ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਪਾਤਸ਼ਾਹ ਆ ਪੇ ਵਜ਼ੀਰ ਵੱਟਿਆ ਕੋਈ ਨਾ ਜਾਣੈ ਕੀਮ ਕੇਵੜ ਮਟਿਆ ਸੱਚਾ ਸਾਹਿਬ ਆਪ ਗੁਰਮੁਖ ਪ੍ਰਗਟਿਆ ਸਲੋਕ ਮਹੱਲਾ ਪੰਜਵਾਂ
1: ਸੁਣ ਸੱਜਣ ਪ੍ਰੀਤਮ ਮੇਰਿਆ ਮੈਂ ਸਤਿਗੁਰ ਦੇਹੁ ਦਕਾਲਾ ਹੂੰ ਤਿਸ ਦੇ ਵਾਂ ਮਨ ਆਪਣਾ ਨਿਤ ਹਿਰਦੇ ਰੱਖਾਂ ਸੰਭਾਲਾ ਇੱਕ ਸੇ ਸਤਿਗੁਰ ਬਾਹਰਾ ਤਿਰਗ ਜੀਵਨ ਸੰਸਾਰ ਜਨ ਨਾਨਕ ਸਤਿਗੁਰ ਤਿਨਾ ਮਲਾਇਨ ਜਿਨ ਸਦ ਹੀ ਵਰਤੇ ਨਾਲ ਮਹੱਲਾ ਪੰਜਵਾਂ ਮੇਰੇ ਅੰਤਰ ਲੋਚਾ ਮਿਲਣ ਕੇ ਕਿਉਂ ਪਾਵਾਂ ਪ੍ਰਭ ਧੋਵੇ ਕੋਈ ਐਸਾ ਸੱਜਣ ਲੋੜ ਲਹੋ ਜੋ ਮੇਲੇ ਪ੍ਰੀਤਮ ਮੋਹੇ ਗੁਰਪੂਰੇ ਮੈਂ ਲਾਇਆ ਜਤ ਦੇਖਾਂ ਤਤ ਸੋਏ ਜਨ ਨਾਨਕ ਸੋ ਪ੍ਰਭ ਸੇਵਿਆ ਤਿਸ ਜੀਵੜ ਅਵਰਨਾ ਕੋਏ ਪੌੜੇ ਦੇਵਨ ਹਾਰ ਦਤਾਰ ਕਿਤ ਮੁਖ ਸਲਾਈਏ ਜਿਸ ਰੱਖੇ ਕਿਰਪਾ ਤਾਰ ਰਿਜਕ ਸਮਾਈਐ ਕੋਏ ਨ ਕਿਸੇ ਵਸ ਸਭਨਾ ਇਕ ਧਾਰ ਪਾਲੇ ਬਾਲਕ ਬਾਗ ਦੇਖੈ ਆਪ ਕਾਰਾ ਕਰਦਾ ਨਦ ਵਿਨੋਦ ਕਛ ਨ ਜਾਣੀਏ ਸਰਬ ਧਾਰ ਸਮਰਥ ਹੂੰ ਤਿਸ ਕੁਰਬਾਣੀਐ ਗਾਈਏ ਰਾਤ ਦਿਨੰਤ ਗਾਵਨ ਜੋਗਿਆ ਜੋ ਗੁਰ ਕੀ ਪੈਰੀ ਪਾਹੇ ਤਿਨੇ ਹਰ ਰਸ ਭੋਗਿਆ

ਪ੍ਰਭ ਸਦਾ ਸੰਭਾਲਾ, ਪ੍ਰਭ ਮਾਤ ਪਿਤਾ ਕੰਠ ਲਾਇ ਲਾਇਦਾ, ਲੋਹੜੇ ਬਾਲਕ ਪਾਲਾ, ਦਿਆਲ ਹੋਏ ਸਭ ਜੀ ਜੰਤਰ, ਹਰ ਨਾਨਕ ਨਦਰ ਨਿਹਾਲ। ਮਹੱਲਾ ਪੰਜਵਾਂ। ਬਿਨ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕਹਿ ਦੁੱਖਾ, ਦੇਹ ਨਾਮ ਸੰਤੋਖੀਆਂ, ਉਤਰੇ ਮਨ ਕੀ ਭੁੱਖਾ। ਗੁਰਬਣ ਤ੍ਰਿਣ ਹਰਿਆ ਕੀਤਿਆਂ, ਨਾਨਕ ਕਿਆ ਮਨੁੱਖ ਪੌੜੀ। ਸੋ ਐਸਾ ਦਤਾਰ ਮਨੋ ਨਾ ਬਿਸਰੇ, ਘੜੀ ਨ ਮੁਤ ਚਸਾਂ ਤਿਸ ਬਿਨ ਨਾ ਸਰੈ। ਅੰਤਰ ਬਾਹਰ ਸੰਗ ਕਿਆ ਕੋ ਲੁਕ ਕਰੈ, ਜਿਸ ਪਤ ਰੱਖੇ ਆਪ ਸੋ ਭਵ ਜਲ ਤਰੈ। ਭਗਤ ਗਿਆਨੀ ਤਪਾ ਜਿਸ ਕਿਰਪਾ ਕਰੇ, ਸੋ ਪੂਰਾ ਪ੍ਰਧਾਨ ਜਿਸ ਨੂੰ ਬਲ ਤਰੈ। ਜਿਸੇ ਅਜਰਾਏ ਆਪ ਸੋਈ ਅਜਰ ਜਰੈ, ਤਿਸ ਹੀ ਮਿਲਿਆ ਸੱਚ ਮੰਤਰ ਗੁਰ ਮਨ ਤਰੈ। ਸਲੋਕ ਮਹਲਾ ਪੰਜਵਾਂ। ਧਨ ਸੁਰਗ ਸੜੰਗੜੇ ਅਲਾਪਤ ਸਭ ਤਿਖ ਜਾਏ, ਧਨ ਸੁਜੰਤ ਸੁਹਾਵੜੇ ਜੋ ਗੁਰਮੁਖ ਜਪਦੇ ਨਾਉ, ਜਿਨ ਇੱਕ ਮਨ ਇੱਕ ਅਰਾਧਿਆ ਤਿਨ ਸਦਬਲਿਹਾਰੇ ਜਾਉ। ਤਿਨ ਕੀ ਧੂੜ ਹਮ ਵਾਸ਼ਦੇ ਕਰਮੀ ਪੱਲੇ ਪਾਏ, ਜੋ ਰੱਤੇ ਰੰਗ ਗੋਬਿੰਦ ਕੈ ਹੂੰ ਤਿਨ ਬਲਿਹਾਰੇ ਜਾਉ। ਆਖਾਂ ਬਿਰਤਾਂ ਜੀ ਕੀ ਹਰ ਸੱਜਣ ਵੇਲੋ ਰਾਏ, ਗੁਰਪੂਰੇ ਮਹਿਲਾਇਆ ਜਨਮ ਮਰਨ ਦੁਖ ਜਾਏ। ਜਨ ਨਾਨਕ ਅਗਮ ਰੂਪ ਅਨੰਤ ਨਕਾਹੂ ਜਾਏ। ਮਹੱਲਾ ਪੰਜਵਾਂ। ਧਨ ਸੁਵੇਲਾ ਘੜੀ ਧਨ, ਧਨ ਮੂਰਤ ਪਲ ਸਾਰ, ਧਨ ਸੁਦਿਨ ਸੁਜੋਗੜਾ ਜਿਤ ਰੀਠਾ ਗੁਰਦਰਸਾਰ। ਮਨ ਕੀਆਂ ਇੱਛਾ ਪੂਰੀਆਂ, ਹਰ ਪਾਇਆ ਅਗਮ ਅਪਾਰਾ, ਹੋਮੇ ਟੁੱਟਾ ਮੋਹੜਾ ਇੱਕ ਸੱਚ ਨਾਮ ਆਧਾਰ। ਜਨ ਨਾਨਕ ਲੱਗਾ ਸੇਵ ਹਰ, ਉਦਰਿਆ ਸਗਲ ਸੰਸਾਰ ਪੌੜੀ। ਸਿਫਤ ਸਲਾਹਨ ਭਗਤ ਬਿਰਲੇ ਦਿੱਤੀਆਂ ਨਾ, ਸੌਂਪੇ ਸਿਸ ਭੰਡਾਰ ਫਿਰ ਪੁੱਛ ਨਾ ਦਿੱਤੀਆਂ ਨਾ। ਜਿਸਨੂੰ ਲੱਗਾ ਰੰਗ ਸੇ ਰੰਗ ਰਤਿਆ, ਉਹਨਾਂ ਇੱਕੋ ਨਾਮ ਆਧਾਰ ਏਕਾ ਉਹਨਾਂ ਪਤਿਆ। ਉਹਨਾਂ ਪਿੱਛੇ ਜਗ ਪਹੁੰਚੇ ਭੁੱਗ ਗਏ, ਉਹਨਾਂ ਪਿਆਰਾ ਰੱਬ ਅਨਾਹਾਂ ਜੋ ਗਏ। ਜਿਸ ਮਿਲਿਆ ਗੁਰ ਆਏ ਤਿੰਨ ਪ੍ਰਭ ਜਾਣਿਆ, ਹੂੰ ਬਲਿਹਾਰੀ ਤਿੰਨ ਜੇ ਖਸਮੇ ਪਾਣਿਆ। ਸਲੋਕ ਮਹੱਲਾ ਪੰਜਵਾਂ। ਹਰੇਕ ਸੇ ਨਾਲ ਮੈਂ ਦੋਸਤੀ, ਹਰੇਕ ਸੇ ਨਾਲ ਮੈਂ ਰੰਗ, ਹਰੇਕ ਕੋ ਮੇਰਾ ਸੱਜਣੋ, ਹਰੇਕ ਸੇ ਨਾਲ ਮੈਂ ਸੰਗਾ, ਹਰੇਕ ਸੇ ਨਾਲ ਮੈਂ ਗੋਸਟੇ, ਮੋਹ ਮਹਿਲਾ ਕਰੇ ਨ ਭੰਗ, ਜਾਣੇ ਬਿਰਥਾ ਜੀ ਕੀ ਕਦੇ ਨ ਮੋੜੇ ਰੰਗਾ। ਹਰੇਕੋ ਮੇਰਾ ਮਸਰਤੀ ਪੰਨਣ ਕਰਨ ਸਮਰੱਥ, ਹਰੇਕੋ ਮੇਰਾ ਦਤਾਰ ਹੈ ਸਿਰ ਦਾਤਿਆਂ ਜਗ ਹੱਥ ਹੈ। ਹਰੇਕ ਸਹੀ ਮੈਂ ਟੇਕ ਹੈ ਜੋ ਸਿਰ ਸਭਨਾ ਸਮਰੱਥ, ਸਤਿਗੁਰ ਸੰਤ ਮਿਲਾਇਆ ਮਸਤਕ ਧਰ ਕੇ ਹੱਥ ਹੈ। ਵੱਡਾ ਸਾਹਿਬ ਗੁਰੂ ਮਿਲਿਆਇਆ ਤਿੰਨ ਜਿਨ ਤਾਰਿਆ ਸਗਲ ਜਗਤ, ਮਨ ਕੀਆਂ ਇੱਛਾ ਪੂਰੀਆਂ ਪਾਇਆ ਤੁਰ ਸੰਯੋਗ, ਨਾਨਕ ਪਾਇਆ

ਜਾਣਾ ਕਦੇ ਨ ਪਾਇਨ ਬਾਂਧਾ ਜਿਚਰ ਪਹਿਨਣ ਕਾਬਣੇ ਤਿਚਰ ਗੰਢਣ ਗੰਢ ਤਿਚਰ ਰੱਖਣ ਗੰਢ ਜਿਤ ਦਿਨ ਕਛ ਨਾ ਹੋਵੇ ਤਿਤ ਦਿਨ ਬੋਲਣ ਗਾਂਧਾ ਜੀ ਕੀ ਸਾਰ ਨਾ ਜਾਣਨੀ ਮਨਮੁਖ ਗਿਆਨੀ ਅੰਧ ਕੂੜਾ ਗੰਢ ਨ ਚੱਲੇ ਚਿੱਕੜ ਪੱਥਰ ਬਾਂਧਾ ਅੰਧੇ ਆਪ ਨਾ ਜਾਣਨੀ ਪੱਕੜ ਪਿੱਟਣ ਧੰਦ ਝੂਠੇ ਮੁੱਲ ਪਟਾਇਆ ਹੂੰ ਹੂੰ ਕਰਤ ਬੇਹੰਦ ਕਿਰਪਾ ਕਰੇ ਜਿਸ ਆਪਣੇ ਤੁਰ ਪੂਰਾ ਕਰਮ ਕਰੇ ਜਾਂ ਨਾਨਕ ਸੇ ਜਾਣੇ ਉਭਰੇ ਸੋ ਜੋ ਸਤਿਗੁਰ ਸਰਨ ਭਰੇ।

ਮਹਿਲ ਖੁੱਲੇ ਪਰਮ ਤਾਕਾ ਜਿਸੇ ਦਿਖਾਲੇ ਮਹਿਲ ਤਿਸ ਨਾ ਮਿਲੇ ਧਾਕ ਮੰਤਨ ਹੋਏ ਨਿਹਾਲ ਬਿੰਦਕ ਨਦਰ ਚਾਹਕਾ ਨੌ ਨਿਧ ਨਾਮ ਨਿਧਾਨ ਗੁਰ ਕੇ ਸ਼ਬਦ ਲਾਗ ਤਿਸੇ ਮਿਲੇ ਸੰਤ ਖਾਕ ਮਸਤਕ ਜਿਸੇ ਭਾਗ ਸਲੋਕ ਮਹੱਲਾ ਪੰਜਵਾਂ ਹਰਣਾਕੇ ਕੂ ਸੱਚ ਬੈਣ ਸੁਣਾਈ ਜੋ ਤੋ ਕਰੇ ਉਧਾਰਨ ਸੁੰਦਰ ਬਚਨ ਤੁਮ ਸੁਣੋ ਛਬੀਲੀ ਤੇ ਫਿਰ ਤੈਡਾ ਮਨ ਸਧਾਰਨਾ ਦੁਰਜਨ ਸੇਤੀ ਨਿਹੁ ਰਚਾਇਓ ਦਸ ਬਿਖਾ ਮੈਂ ਕਰਨ ਊਣੀ ਨਾਹੀ ਚੂਣੀ ਨਾਹੀ ਨਾਹੀ ਕਿਸੇ ਬਿਹੂਣੀ ਫਿਰ ਸ਼ੈਲ ਛਬੀਲਾ ਛੱਡ ਗਵਾਇਆ ਦੁਰਮਤ ਕਰਮ ਬਿਹੂਣੀ ਨਾ ਹੂੰ ਭੁੱਲੀ ਨਾ ਹੂੰ ਚੁੱਕੇ ਨਾ ਮੈਂ ਫਿਰ ਕਿਰਪਾ ਧਾਰੀ

ਤੂੰ ਸੁਣ ਸੱਚ ਸੰਦੇਸਾ ਸਾਈ ਸੁਹਾਗਣ ਸਾਈ ਭਾਗਣ ਜੈ ਪਿਰ ਕਿਰਪਾ ਧਾਰੀ ਪਿਰ ਔਗਣ ਤਿਸਕੇ ਸਭ ਗਵਾਏ ਗਲ ਸੇਤੀ ਲਾਏ ਸਵਾਰੇ ਕਰਮਹੀਣ ਤਨ ਕਰੇ ਬਿਨਤੀ ਕਦ ਨਾਨਕ ਆਵੈ ਭਾਰੀ ਸਭ ਸੁਹਾਗਣ ਮਾਣ ਹਿਰਲੀਆਂ ਇਕ ਦੇਵੋ ਰਾਤ ਮਰਾਰੀ ਮਹੱਲਾ ਪੰਜਵਾਂ ਕਾਹੇ ਮਨ ਤੂੰ ਡੋਲਤਾ ਹਰ ਮਨਸਾ ਪੂਰਨ ਹਾਰ ਸਤਿਗੁਰ ਪੁਰਖ ਧਿਆਏ ਤੂੰ ਸਚ ਦੁਖ ਨਿਵਾ ਸਚ ਦੁਖ ਨਿਵਾ ਵਿਸਾਰਨ ਹਾਰਾ ਹਰ ਨਾਮਾ ਰਾਧ ਮਨ ਸਭ ਕਿਲ ਵਿਕ ਜਾਏ ਬਿਕਾਰ ਜਿਨ ਕੋ ਪੂਰਵ ਲਿਖਿਆ ਤਿਨ ਰੰਗ ਲੱਗਾ ਨਿਰੰਕਾਰਾ ਉਨੀ ਛੱਡਿਆ ਮਾਇਆ ਸੁਹਾ ਬੜਾ ਧਨ ਸੰਚਿਆ ਨਾਮ ਅਪਾਰ ਅੱਠੇ ਪੈਰੇ ਕਥੇ ਲਿਵੈ ਮੰਨਣ ਨਣ ਹੁਕਮ ਅਪਾਰ ਜਾਂ ਨਾਨਕ ਮੰਗੇ ਦਾਨ ਇਕ ਦੇਹੋ ਦਰਸ ਮਨ ਪਿਆਰ ਪਾੜੇ

ਸੋ ਵੱਡ ਪਰਵਾਰਿਆ ਜਿਸ ਤੂੰ ਆਵੈ ਚਿਤ ਤਿੰਨ ਕੋ ਲਵ ਧਾਰਿਆ ਸਲੋਕ ਮਹੱਲਾ ਪੰਜਵਾਂ ਅੰਦਰੋਂ ਅੰਨਾ ਬਾਹਰੋਂ ਅੰਨਾ ਕੂੜੀ ਕੂੜੀ ਗਾਵੈ ਦੇਹੀ ਧੋਵੈ ਚੱਕਰ ਬਣਾਏ ਮਾਇਆ ਨੂੰ ਬਹੁਤਾਵੈ ਅੰਦਰ ਮਹਿਲ ਉਤਰੇ ਉਮੈ ਫਿਰ ਫਿਰ ਆਵੈ ਜਾਏ ਨੀਂਦ ਬਿਆਪਿਆ ਕੰਮ ਸੰਤਾਪਿਆ ਮੁੱਖ ਹੋਂ ਹਰ ਹਰ ਕਹਾਵੈ ਵੈਸਨੂ ਨਾਮ ਕਰਮ ਹੂੰ ਜੁਤਾ ਤੋ ਕੁੱਟੇ ਕਿਆ ਫਲ ਪਾਵੈ ਹੰਸਾਂ ਵਿੱਚ ਬੈਗਾ ਬੈਠਾ ਬਗ ਨਾ ਬਣੇ ਨਿਤ ਬੈਠਾ ਮੱਛੀ ਨੂੰ ਤਾਰ ਲਾਵੈ ਜਾਂ ਹੰਸ ਸਵਾ ਵਿਚਾਰ ਕਰ ਦੇਖਣ ਤਾਂ ਬੱਗਾ ਨਾਲ ਜੋੜ ਕਦੇ ਨਾ ਆਵੈ ਹੰਸਾਂ ਹੀਰਾ ਮੋਤੀ ਚੁਗਣਾ ਬੱਗ ਡੱਡਾਂ ਪਾਲਣ ਜਾਵੈ ਉਡਰਿਆ ਵਿਚਾਰਾ ਬੁਗਲਾ ਮਤ ਹੋਵੇ ਮੰਜ ਖਾਵੈ ਜਿਤ ਕੋ ਲਾਇਆ ਤਿਤ ਹੀ ਲਾਗਾ ਕਿਸ ਦੋਸ ਦਿੱਚੇ ਜੈ ਹਰ ਬੇ ਭਾਵੈ ਸਤਿਗੁਰ ਸਰਵਰ ਰਤਨੀ ਭਰਪੂਰੇ ਜਿਸ ਪ੍ਰਾਪਤ ਸੋ ਭਾਵੈ ਸਿਖਾਂ ਸਰਵਰ ਇਕੱਠੇ ਹੋਏ ਸਤਿਗੁਰ ਤੇ ਕਹਿ ਹੁਕਮਾਵੈ ਰਤਨ ਪਦਾਰਥ ਮਾਨਕ ਸਰਵਰ ਭਰਪੂਰੇ ਖਾਏ ਖਰਚ ਰਹੇ ਤੋਟ ਨ ਆਵੈ ਸਰਵਰ ਹੰਸਾਂ ਦੂਰ ਨਾ ਹੋਏ ਕਰਤੇ ਵੇ ਭਾਵੈ ਜਾਂ ਨਾਨਕ ਜਿਸਦੇ ਮਸਤਕ ਭਾਗ ਤੁਰ ਲਿਖਿਆ ਸੋ ਸਿੱਖ ਗੁਰੂ ਪਹਿ ਆਵੈ ਆਪ ਤਰਿਆ ਕੁਟੰਬ ਸਭ ਤਾਰੇ ਸਵਾ ਸ੍ਰਿਸ਼ਟ ਛਡਾਵੈ ਮਹੱਲਾ ਪੰਜਵਾਂ ਪੰਡਿਤ ਗਾਏ ਬਹੁਤੀ ਰਾਹੀ ਕਰੂੜ ਮੋਠ ਜਨੇਹਾ ਅੰਦਰ ਮੋਹ ਨਿਤ ਭਰਮ ਵਿਆਪਿਆ ਤਿਸ ਟਸ ਤਿਸ

ਰੋਹਾ ਵਿਆਪਿਆ ਦੁਰਮਤ ਕਬੁੱਧ ਕਮੂੜਾ ਮਨ ਲਾਗਾ ਤਿਸ ਮੋਹਾ ਠੱਗੇ ਸਿਫਤੀ ਠੱਗ ਰਲ ਆਇਆ ਸਾਥਰ ਪੀਏ ਕੋ ਜਿਹਾ ਸਤਿਗੁਰ ਸਰਾਪ ਨਦਰੀ ਵਿੱਚੋਂ ਕੱਢੇ ਤਾਂ ਉਗੜ ਆਇਆ ਲੋਹਾ ਬਹੁਤ ਏਰੀ ਥਾਈ ਰਲਾਏ ਰਲਾਏ ਦਿੱਤਾ ਉਗੜਿਆ ਪੜਦਾ ਅੱਗੇ ਆਏ ਖਲੋਆ ਸਤਿਗੁਰ ਕੀਜੇ ਸਰਨੀ ਆਵੇ ਫਿਰ ਮਨੋਹਰੋਂ ਕੰਚਨ ਹੋਆ ਸਤਿਗੁਰ ਨਿਰਵੈਰ ਪੁੱਤਰ ਸਤਰ ਸਮਾਨੇ ਔਗਣ ਕੱਟੇ ਕਰੇ ਸੁਧ ਦੇਹਾ ਨਾਨਕ ਜਿਸ ਤੁਰ ਮਸਤਕ ਹੋਵੇ ਲਿਖਿਆ ਤਿਸ ਸਤਿਗੁਰ ਨਾਲ ਸੁਨੇਹਾ ਅੰਮ੍ਰਿਤ ਬਾਣੀ ਸਤਿਗੁਰ ਪੂਰੇ ਕੀ ਜਿਸ ਕਿਰਪਾਲ ਹੋਵੇ ਜਿਸ ਰਿਧੇ ਵਸੇਹਾ ਆਵਣ ਜਾਣਾ ਤਿਸ ਕਾ ਕੱਟੀਐ ਸਦਾ ਸਦਾ ਸੁਖ ਹੋਆ ਪੌੜੀ ਜੋ ਤੁਧ ਪਹਾਣਾ ਜੰਤ ਸੋ ਤੁਧ ਬੁਝੈ ਜੋ ਤੁਧ ਪਹਾਣਾ ਜੰਤ ਸੋ ਦਰ ਗੈ ਸਿਜੈ ਜਿਸਨੂੰ ਤੇਰੀ ਨਦਰ ਹੋਮੇ ਤਿਸ ਗਏ ਜਿਸਨੂੰ ਤੂੰ ਸੰਤੁਸ਼ਟ ਕਲਮਲ ਤਿਸ ਖਏ ਜਿਸ

ਤੇ ਮਤ ਲਈ। ਸਲੋਕ ਮਹੱਲਾ ਪੰਜਵਾਂ। ਕਰ ਕਿਰਪਾ ਕਿਰਪਾਲ ਆਪੇ ਬਖਸ਼ ਲੈ, ਸਦਾ ਸਦਾ ਜਪੀ ਤੇਰਾ ਨਾਮ, ਸਤਿਗੁਰ ਪਾਏ ਪੈ, ਤਨ ਮਨ ਤਨ ਅੰਤਰ ਬਸ, ਦੁੱਖਾਂ ਨਾਸ ਹੋਏ, ਹੱਥ ਦੇ ਆਪ ਰੱਖ, ਬਿਆਪੇ ਪਹੁ ਨਾ ਕੋਏ, ਗੁਣ ਗਾਵਾ ਨਿਤ ਰਹਿਣ ਇਤੇ ਕਮਲਾਏ, ਸੰਤ ਜਨਾ ਕੇ ਸੰਗ ਹੋਮੇ ਰੋਗ ਜਾਏ, ਸਰਬ ਨਿਰੰਤਰ ਖਸਮ ਇੱਕੋ ਰਵ ਰਿਹਾ, ਗੁਰ ਪ੍ਰਸਾਦੀ ਸੱਚ ਸੱਚੋ ਸੱਚ ਲਿਆ, ਦਇਆ ਕਰੋ ਦਿਆਲ ਆਪਣੀ ਸਿਫਤ ਦਿਓ, ਦਰਸ਼ਨ ਦੇਖ ਨਿਹਾਲ ਨਾਨਕ ਪ੍ਰੀਤ ਏ। ਮਹੱਲਾ ਪੰਜਵਾਂ। ਇੱਕੋ ਜਪੀਏ ਮਨੇ ਮਾਹੇ, ਇੱਕ ਸਕੀ ਸਿਰ ਨਾਏ, ਇੱਕ ਸਿਉ ਕਰ ਪਿਹਰੜੀ ਦੂਜੀ ਨਾਹੀ ਜਾਏ, ਇੱਕੋ ਦਾਤਾ ਮੰਗੀਏ ਸਭ ਕਿਛ ਪੱਲੇ ਪਾਏ, ਮਨ ਤਨ ਸਸ ਗਿਰਾਸ ਪ੍ਰਭ ਇੱਕੋ ਇੱਕ ਤੇ ਆਏ, ਅੰਮ੍ਰਿਤ ਨਾਮ ਨਿਧਾਨ ਸੱਚ ਗੁਰਮੁਖ ਪਾਇਆ ਜਾਏ, ਬੜਭਾਗੀ ਤੇ ਸੰਤ ਜਨ ਜਿਨ ਮਨ ਬੂਟਾ ਆਏ, ਜਲ ਥਲ ਮਈ ਜਲ

ਸੋ ਸਰ ਪਰ ਤਾਰਨੋ, ਜਿਸ ਨੂੰ ਲਾਏ ਸੱਚ ਤੇ ਸੱਚ ਸਲਾਹਣੋ, ਜਿਸ ਆਇਆ ਹੱਥ ਨਿਧਾਨ ਸੋ ਰਿਹਾ ਪਾਲਣੋ, ਜਿਸ ਨੂੰ ਏਕੋ ਰੰਗ ਭਗਤ ਸੋ ਜਾਣਨੋ, ਉਹ ਸਭਨਾ ਕੀ ਰੇਨ ਬਿਰੇ ਚਾਰਨੋ, ਸਭ ਤੇਰੇ ਚੂਜ ਵਿਢਾਣ ਸਭ ਤੇਰਾ ਕਾਰਨੋ। ਸਲੋਕ ਮਹੱਲਾ ਪੰਜਵਾਂ। ਉਸਤ ਨਿੰਦਾ ਨਾਨਕ ਜੀ ਮੈਂ ਹੰਬ ਬਜਾਈ ਛੋੜਿਆ, ਹੰਬ ਕਿਸ ਤੇ ਆਗੇ ਹੱਬੇ ਸਾਕ ਕੁੜਾਵੇ ਡਿੱਠੇ, ਤੋ ਪੱਲੇ ਤੈਂਡੇ ਲਾਗੇ। ਮਹੱਲਾ ਪੰਜਵਾਂ। ਫਿਰਦੀ ਫਿਰਦੀ ਨਾਨਕ ਜੀਓ ਭਾਵੀ ਥੀ, ਵਸਤ ਦੇ ਸਾਵਰ ਪੰਧਾ ਤਾਹੂ ਸੁਖ ਸਖਾਲੀ ਸੁੱਤੀ, ਜਾਗੁਰ ਮਿਲ ਸੱਜਣ ਮੈਂ ਲੱਦਾ ਪੌੜੇ, ਸਭੇ ਦੁੱਖ ਸੰਤਾਪ ਜਤ ਉਦੋਂ ਭੁੱਲੀਐ, ਜੇ ਕਿਚਨ ਲੱਖ ਪਾਵ ਤਾਂ ਕਹੀ ਨਾ ਭੁੱਲੀਐ, ਜਿਸ ਨੂੰ ਬਿਸਰੇ ਨਾਉ ਸੋ ਨਿਰਧਨ ਕਾਢੀਐ, ਜਿਸ ਨੂੰ ਬਿਸਰੇ ਨਾਉ ਸੋ ਜੋਨੀ ਹਾਂਢੀਐ, ਜਿਸ ਖਸਮ ਨਾ ਆਵੇ ਚਿੱਤ ਤਿਸ ਜਮ ਡੰਡ ਦੇ, ਜਿਸ ਖਸਮ ਨਾ ਆਵੀ ਚਿੱਤ ਰੋਗੀ ਸੇ ਗਣੈ, ਜਿਸ ਖਸਮ ਨਾ ਆਵੀ ਚਿੱਤ ਸੋ ਖਰੋ ਹੰਕਾਰੀਆਂ, ਸੋਈ ਦੇਲਾ ਜਗ ਜੇ ਨਾਉ ਬਿਸਾਰੀਆਂ। ਸਲੋਕ ਮਹੱਲਾ ਪੰਜਵਾਂ। ਤੈਂਡੀ ਬੰਦਿਸ਼ ਮੈਂ ਕੋਈ ਨਾ ਡਿੱਠਾ, ਤੂੰ ਨਾਨਕ ਮਨ ਭਾਣਾ, ਘੋਲ ਕਮਾਈ ਤਿਸ ਮਿੱਤਰ ਵਿਚੋਲੇ, ਜੇ ਮਿਲ ਕੰਤ ਪਛਾਣਾ। ਮਹੱਲਾ ਪੰਜਵਾਂ। ਭਾਵ ਸੁਹਾਵੇ ਜਾਂ ਤੂੰ ਧਰ ਜੁਲਦੇ, ਸੀਸ ਸੁਹਾਵਾ ਚਰਨੀ, ਮੁਖ ਸੁਹਾਵਾ ਜਾਂ ਤੂੰ ਜਸ ਗਾਵੇ, ਜਿਉ ਪਿਆ ਤੋ ਸਰਨੀ ਪੌੜੀ, ਮਿਲ ਮਨਾਰੀ ਸਤਸੰਗ ਮੰਗਲ ਗਾਵੀਆ, ਘਰ ਕਾ ਹੋਆ ਬੰਧਨ ਬੜ ਨਾ ਧਾਵੀਆ, ਬਿੰਠੀ ਦੁਰਮਤ ਦੁਰਤ ਸੋਈ ਕੁੜਾਵੀਆ, ਸੀਲਵੰਤ ਪ੍ਰਧਾਨ ਹਿਰਦੇ ਸੰਚਾਵੀਆ, ਅੰਤਰ ਬਾਹਰ ਏਕ ਏਕ ਰਿਤਾਵੀਆ, ਮਨ ਦਰਸ਼ਨ ਕੀ ਪਿਆਸ ਚਰਨ ਦਿਸਾਵੀਆ, ਸੋਭਾ ਬਣੀ ਸਿੰਘਾਰ ਖਸਮ ਜਾ ਰਾਵੀਆ, ਮਿਲਿਆ ਆਏ ਸੰਜੋਗ ਜਾ ਤਿਸ ਭਾਵੀਆ। ਸਲੋਕ ਮਹੱਲਾ ਪੰਜਵਾਂ। ਹੰਬ ਗੁਣ ਤੈਡੇ ਨਾਨਕ ਜੀਓ, ਮੈਂ ਕੂਥੀ ਇੰਨਾ ਮੈਂ ਨਿਰਗੁਣ ਤੇ ਕਿਆ ਹੋਵੈ, ਤੋ ਜੇ ਬੜਦ ਤਾਰ ਨਾ ਕੋਈ ਜਾਚਕ ਸਦਾ ਜਚੋਵੈ। ਮਹੱਲਾ ਪੰਜਵਾਂ। ਦੇਸ਼ ਜੰਦੜੀ ਊਣ ਮਚੂਣਾ, ਗੁਰਸੱਜਣ ਜੀਓ ਧਰਾਇਆ, ਹੰਬੇ ਸੁਖ ਸਹੇਲੜਾ ਸੁੱਤਾ ਜਿਤ ਜਗ ਸਵਾਇਆ, ਪੌੜੀ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ, ਸਿਰ ਸਾਹਾਂ ਪਤ ਸਾਹੋ ਨਿਸ਼ਚਲ ਚੌਰ ਛਾਤਾ, ਜੋ ਪਾਵੇ ਪਾਰ ਬ੍ਰਹਮ ਸੋਈ ਸੱਚ ਨਿਆਉ, ਜੇ ਪਾਵੇ ਪਾਰ ਬ੍ਰਹਮ ਨਥਾਵੇ ਮਿਲੇ ਥਾਉ, ਜੋ ਕੀਨੀ ਕਰਤਾਰ ਸਾਈ ਭਲੀ ਗੱਲ, ਜਿਨੀ ਪਛਾਤਾ ਖਸਮ ਸੇ ਦਰਗਹਿ ਮਾਲਾ, ਸਹੀ ਤੇਰਾ ਪਰਮਾਨ ਕਿਨੇ ਨਾ ਫੇਰੀ।

ਕਰਨ ਕਰੀਮ ਕੁਦਰਤ ਤੇਰੀ ਹੈ। ਸਲੋਕ ਮਹੱਲਾ ਪੰਜਵਾਂ। ਸੋਈ ਸੁਨੰਦੜੀ ਮੇਰੇ ਮਨ ਤਨ ਮੁਹੱਲਾ, ਨਾਮ ਜਪੰਦੜੀ ਲਾਲੇ, ਪੰਧ ਜਲੰਦੜੀ ਮੇਰੇ ਅੰਦਰ ਠੰਡਾ, ਗੁਰਦਰਸ਼ਨ ਦੇਖ ਨਿਹਾਲੇ। ਮਹੱਲਾ ਪੰਜਵਾਂ। ਹੱਠ ਮਜਾਊ ਮੈਂ ਮਾਣਕ ਲੱਦਾ, ਮੁੱਲ ਨ ਕਿੱਦਾ ਮੈਂ ਕੂ ਸਤਿਗੁਰ ਦਿੱਤਾ, ਢੂੰਡ ਵਿਜਾਈ ਥੀਹਾ ਥਿੱਤਾ, ਜਨਮ ਪਦਾਰਥ ਨਾਨਕ ਜਿੱਤਾ। ਪੌੜੇ ਜਿਸ ਕੇ ਮਸਤ ਕਰਮ ਹੋਏ ਸੋ ਸੇਵਾ ਲਾਗਾ, ਜਿਸ ਗੁਰ ਮਿਲੇ ਕਮਲ ਜਿਸ ਗੁਰ ਮਿਲ ਕਮਲ ਪਰ ਗਾਸਿਆ, ਸੋ ਆਂਦਿਨ ਜਾਗਾ ਲੱਗਾ ਰੰਗ ਚਰਨਾਰ ਬਿੰਦ, ਸਭ ਭਰਮ ਪਾ ਭਾਗਾ, ਆਤਮ ਜਿੱਤਾ ਗੁਰਮਤੇ ਅਗੰਜਤ ਪਾਗਾ, ਜਿਸੇ ਤਿਹਾਇਆ ਪਾਰ ਬ੍ਰਹਮ ਸੋ ਕਲ ਮੈਂ ਧਾਗਾ, ਸਾਧੂ ਸੰਗਤ ਨਿਰਮਲਾ ਅਠਸਠ ਮਜ ਨਾਗਾ, ਜਿਸ ਪ੍ਰਭ ਮਿਲਿਆ ਆਪਣਾ ਸੋ ਪੁਰਖ ਸੁਭਾਗਾ, ਨਾਨਕ ਤਿਸ ਬਲੇ ਹਾਰ ਨੇ ਤੇ ਜਿਸ ਏ ਵਡ ਭਾਗਾ। ਸਲੋਕ ਮਹੱਲਾ ਪੰਜਵਾਂ। ਜਾ ਪੇਰੇ ਅੰਦਰ ਤਾਂ ਧਨ ਬਾਹਰ, ਜਾ ਪੇਰ ਬਾਹਰ ਤਾਂ ਧਨ ਮਾਹਰ, ਬੇ ਨਾਵੇ ਬਹੁ ਫੇਰ ਫਰਾਹਰ, ਸਤਿਗੁਰ ਸੰਗ ਦਿਖਾਇਆ ਜਾਹਰ, ਜਾ ਨਾਨਕ ਸੱਚੇ ਸੱਚ ਸਮਾਹਰ। ਮਹੱਲਾ ਪੰਜਵਾਂ। ਆਹਰ ਸਭ ਕਰਦਾ ਫਿਰੇ, ਆਹਰ ਇਕ ਨਾ ਹੋਏ, ਨਾਨਕ ਜਿਤ ਆਹਰ ਜਗ ਜਗ ਉਧਰੇ, ਬੇਲਾ ਬੁਝੇ ਕੋਏ। ਪੌੜੀ ਵੱਡੀ ਹੂੰ ਵੱਡਾ ਪਾਰ ਤੇਰਾ ਮਰਤਬਾ, ਰੰਗ ਪਰੰਗ ਅਨੇਕ ਨਾ ਜਾਪਣ ਕਰਤਬਾ, ਜੀਆਂ ਅੰਦਰ ਜੀਉ ਸਭ ਕੁਛ ਜਾਣ ਲਾ, ਸਭ ਕੁਛ ਤੇਰੇ ਬਸ ਤੇਰਾ ਕਰ ਭਲਾ, ਤੇਰੇ ਘਰ ਆਨੰਦ ਵਧਾਈ ਤੁਧ ਘਰ, ਮਾਣ ਮਹਿਤਾ ਤੇਜ ਆਪਣਾ ਆਪ ਜਾਰਾ, ਸਰਬ ਕਲਾ ਭਰਪੂਰ ਦਿਸੇ ਜਤ ਕਥਾ, ਨਾਨਕ ਦਾਸਨ ਦਾਸ ਤੁਧ ਆਗੇ ਬਿਨ ਬਤਾ। ਸਲੋਕ ਮਹੱਲਾ ਪੰਜਵਾਂ।

ਪੇਹੀ ਪ੍ਰਗਟੀ ਹੈ, ਕੀਮਤ ਕਿਸੇ ਨ ਪਾਏ ਤੇਰੀ ਥੱਟੀ ਹੈ, ਗਹਿਰ ਗਭੀਰ ਥਾਉ ਅਪਾਰ ਗਣਤ ਤੂੰ, ਨਾਨਕ ਵਰਤੇ ਏਕ ਏਕੋ ਏਕ ਤੂੰ, ਸੋਧਾ ਰਾਮ ਕਲੀ ਕੇ ਬਾਰ ਰਾਏ ਬਲਪੰਡ ਤਥਾ ਸਤੇ ਭੂਮ ਆਖੇ ਡੂਮ ਆਖੇ, ਇੱਕ ਓਂਕਾਰ ਸਤਿਗੁਰ ਪ੍ਰਸਾਦ ਨਾਉ ਕਰਤਾ ਕਰਦਰ ਕਰੇ, ਕਿਉਂ ਬੋਲ ਹੋਏ ਜੋ ਖੀਬ ਦੇ, ਤੇ ਦੇ ਗੁਣ ਸਤ ਭੈਣ ਭਰਾਵੈ ਭਾਰ ਅੰਗਤ ਦਾਨ ਭੜੀਬ ਦੇ, ਨਾਨਕ ਰਾਜ ਚਲਾਇਆ ਸਚਕੋਟ ਸਥਾਣੀ ਨੀਬ ਦੇ, ਲੈਣੇ ਤਰਿਉਨ ਛਤਰ ਸਿਰ ਕਰ ਸਿਫਤੀ ਅੰਮ੍ਰਿਤ ਪੀਬ ਦੇ, ਮਤ ਗੁਰ ਆਤਮ ਦੇਵ ਦੀ ਖੜਕ ਜੋਰ ਪਕਾ ਪੁਰਾਕੀਏ ਜੀ ਦੇ, ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥੀਵੈ ਥੀਵ ਦੈ, ਸਹਿ ਟਿੱਕਾ ਦੇ ਤੂਸ ਜੀਵ ਦੈ, ਲੈਣੇ ਦੀ ਪਰਮਾਈਏ ਨਾਨਕ ਦੋਹੀ ਖੱਟੀਏ, ਜੋ ਤੂਹਾਂ ਜੁਗਤ ਸਾਏ ਸਹਿ ਕਾਇਆ ਫੇਰ ਪਲਟੀਐ, ਝੁੱਲੇ ਸੋ ਛਤ ਨਿਰੰਜਨੀ ਮਲ ਤਖਤ ਬੈਠਾ ਗੁਰ ਹੱਟੀਏ, ਕਰੇ ਜੇ ਗੁਰ ਪਰਮਾਇਆ ਸਿਲ ਜੋਗ ਅਲੂਣੀ ਛੱਟੀਐ, ਲੰਗਰ ਚਲੇ ਗੁਰ ਸ਼ਬਦ ਹਰ ਤੋਟ ਨਾ ਵੀ ਖੱਟੀਏ, ਖਸਮੇ ਖਰਚੇ ਦੇ ਤਖਸਮ ਦੀ ਰਹਿ ਆਪ ਰਹਿੰਦੀ ਖੈਰ ਦਵੱਟੀਏ, ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਛੱਟੀਐ, ਤੋ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਖੱਟੀਏ, ਸੱਚ ਸੇ ਗੁਰ ਪਰਮਾਇਆ ਇਉਂ

ਬਿਰਕਿਆਉਣਾ ਮਤਾਣਾ ਪਰਬਤ ਕਰ ਨੇਤਰ ਵਸਕ ਸ਼ਬਦ ਕੜਿਕਾਉਣਾ ਚੌਦੇ ਰਤਨ ਨਿਕਾਲੀਅਨ ਕਰ ਆਵਾ ਗੌਣ ਛਕਿਆਉਣਾ ਕੁਦਰਤ ਹੈ ਬਿਖਾਲੀਅਨ ਜਿਨ ਐਬਡ ਬਿਡ ਠਿਕਿਆਉਣਾ ਲਹਿਣੇ ਤਰਿਓ ਛਤਰ ਸਿਰ ਅਸਮਾਨ ਕਿਹਾੜਾਂ ਚਿਟਕਾਉਣ ਜੋਤ ਸਮਾਣੀ ਜੋਤ ਮਾਹੇ ਆਪ ਆਪੇ ਸਿਤੀ ਮਿਕਿਹੋਣ ਸਿੱਖਾਂ ਪੁੱਤਰਾਂ ਕੂਕੇ ਸਭ ਮਤ ਬਿਖੋ ਜੇ ਕੌਣ ਜਾ ਸਦੂਸ ਤਾਂ ਲੈਣਾ ਟਿਕਿਆਉਣ ਫੇਰ ਵਸਾਇਆ ਫੇਰਣ ਸਤਿਗੁਰੂ ਖੰਡੂ ਸਤਿਗੁਰ ਖੰਡੂਰਾ ਜਪ ਤਪ ਸੰਜਨ ਨਾਲ ਤੁਧ ਹੋਰ ਮੁੱਚ ਗਰੂਰਾ ਲੱਭ ਬੇਣਾ।

ਬੰਧ ਚ ਬੰਧਨ ਪਾਇਆ ਮੁਕਤੇ ਮੁਕਤੇ ਗੁਰ ਅਨਿਲ ਬਜਾਇਆ ਜਬ ਨਖ ਸਿੱਖ ਮਨ ਚੀਨਾ ਤਬ ਅੰਤਰ ਮਜਨ ਕੀਨਾ ਪਵਨ ਪਤ ਉਨਮਨ ਰਹਿਨ ਖਰਾ ਨਹੀਂ ਮਿਰਤ ਨਾ ਜਨਮ ਜਰਾ ਰਾਉ ਉਲਟੀ ਰੇ ਸਖਤ ਹਾਰੰਗ ਪੈਸੀਲੇ ਗਗਨ ਮਜਾਰੰਗ ਬੇਦਲੀਏ ਚੱਕਰ ਭਿਅੰਗ ਪੇਟਲੀਏ ਰਾਏ ਨਿਸੰਗੰ ਗਾ ਚੁਕੇ ਮੋਹ ਪਿਮ ਆਸਾ ਸਸ ਕੀਨੋ ਸੂਰ ਗਰਾਸਾ ਜਬ ਕੁੰਭਕ ਭਰਪੁਰ ਲੀਨਾ ਤਹ ਬਾਜੇ ਅਨਹਦ ਬੀਨਾ ਬਖਤੇ ਬਖ ਸ਼ਬਦ ਸੁਨਾਇਆ ਸੁਨਤੇ ਸੁਨ ਮਨ ਵਸਾਇਆ ਕਰ ਕਰਤਾ ਉਤਰ ਸਪਾਰੰਗ ਕਹੇ ਕਬੀਰਾ ਸਾਰੰਗ ਚੰਦ ਸੂਰਜ ਦੋ ਜੋਤ ਸਰੂਪਾ।

ਭਰਮ ਲਈਏ ਪੰਚ ਜਨਾ ਸੇ ਬਾਤ ਬਤਊਆ ਚੀਤ ਸਡੋਰੀ ਰੱਖ ਲਈਏ ਮਨ ਰਾਮ ਨਾਮਾ ਬੇਦ ਲੀਏ ਜੈਸੇ ਕਨਕ ਕਲਾ ਮੇ ਚਿਤ ਮੰਡ ਲੀਏ ਰਾਉ ਅਨੀਲੇ ਕੁੰਭ ਭਰਾਈ ਲੀਏ ਉਦਕ ਰਾਜ ਕੋ ਹਾਰ ਪਰੰਦਰੀਏ ਹਸਤ ਵਿਨੋਦ ਵਿਚਾਰ ਕਰਤੀ ਹੈ ਚੀਤ ਸੁਗਾਗਰ ਰੱਖ ਲੀਏ ਮੰਦਰ ਏਕ ਦੁਆਰ ਦਸ ਜਾ ਕੇ ਗਊ ਚਰਾਵਨ ਛੱਡ ਲੀਏ ਪਾਚ ਕੋਸ ਪਰ ਗਊ ਚਰਾਵਤ ਚੀਤ ਸੁਬਛਰਾ ਰੱਖ ਲੀਏ ਕਹਿਤ ਨਾਮ ਦੇ ਉਸ ਨੂੰ ਤਰਲੋਚਨ ਬਾਲਕ ਪਾਲਨ ਪਾਉਂਡ ਲੀਏ ਅੰਤਰ ਬਾਹਰ ਕਾਜ ਵਿਰੁਧੀ ਚੇਤ ਸੁਬਾਰਕ ਰੱਖ ਲੀਏ ਵੇਦ ਪ੍ਰਾਨ ਸਸਤਰ ਅਨੰਤਾ ਗੀਤ ਕਵਿਤਨ ਗਾ ਭੋਗੋ ਅਖੰਡ ਬੰਡਲ ਨਿਰੰਕਾਰ ਮਹਿ ਅਨਦ ਵੇਰਜ ਬੇਨ ਬਜਾਵੋ ਗੋ ਬੈਰਾਗੀ ਰਮੇ ਗਾਵੋ ਗੋ ਸ਼ਬਦ ਤੀਤ ਅਨਹਦ ਰਾਤਾ ਅਕਲ ਕਹਿ ਕਰ ਜਾਓ ਗੋ ਰਹਾਉ ਇੜਾ ਪਿੰਗਲਾ ਔਰ ਸੁਖਮਨਾ ਪਹੁਨੇ ਬੰਧ ਰਹਾਓ ਗੋ ਚੰਦ ਸੂਰਜ ਦੋ ਸਮਕਰ ਰਾਖੋ ਬ੍ਰਹਮ ਜੋਤ ਮਿਲ ਜਾਓ ਗੋ ਤੀਰਥ ਦੇਖਣ ਜਲ ਮੈਂ

ਜਲਸੁ ਮਾਲੇ ਬਿਕ ਮਾਇਆ ਕੇ ਵਿਸਤਾਰੇ ਆਈ ਰਹਿਣ ਪਿਆ ਸੁਪਣੰਤ ਬਿਕ ਸੁਪਣੇ ਭੀ ਦੁੱਖ ਸਾਰੇ ਕਲਰ ਖਿੱਚ ਲੈ ਕੂੜ ਜਮਾਇਆ ਸਭ ਕੂੜੇ ਕੇ ਖਲਵਾਰੇ ਸਾਖਤ ਨਰ ਸਭ ਭੁੱਖ ਬੁਖਾਨੇ ਸਭ ਸਾਡੇ ਜਮ ਜੰਦਾਰੇ ਮਨ ਮੁਕਰ ਚੜਿਆ ਬਿਕ ਭਾਰੀ ਉਤਰੇ ਸ਼ਬਦ ਵਿਚਾਰੇ ਜਿਤਨੇ ਕਰ

ਸਭ ਲਹਿ ਦੇਹੇ, ਗੁਰ ਸਤਿਗੁਰੂ ਪਾਪ ਨਿਵਾਰੇ। ਸ਼ਾਸਤਰ ਵੇਦ ਸੋਧ ਸੋਧ ਦੇਖੇ, ਮੁਨਾਰਦ ਬਚਨ ਪੁਕਾਰੇ, ਰਾਮ ਨਾਮ ਪੜੋ ਗਤ ਪਾਵੋ, ਸਤ ਸੰਗਤ ਗੁਰੂ ਨਿਸਤਾਰੇ। ਪ੍ਰੀਤਮ ਪ੍ਰੀਤ ਲੱਗੇ ਪ੍ਰਭ ਕੇਰੇ, ਜਿਵ ਸੂਰਜ ਕਮਲ ਨਿਹਾਰੇ, ਮੇਰ ਸਮੇਰ ਮੋਰ ਬਹੁ ਨਾਚੇ, ਜਬ ਉਣ ਕਣਕਣ ਹਾਰੇ। ਸਾਕਤ ਕੋ ਅੰਮ੍ਰਿਤ ਬਹੁ ਸੰਚੋ, ਸਭ ਡਾਲ ਫੁੱਲ ਵਿਸਕਾਰੇ, ਜਿਉਂ ਜਿਉਂ ਨਿਵੈ ਸਾਕਤ ਨਰ ਸੇਤੇ, ਛੇੜ ਛੇੜ ਕੱਢੇ ਵਿਖਸ ਮਾਕਾਰੇ, ਸੰਤਨ ਸੰਤ ਸਾਧ ਮਿਲ ਰਹੀ ਹੈ, ਗੁਣ ਬੋਲੇ ਪਰ ਪੁਕਾਰੇ। ਸੰਤੇ ਸੰਤ ਮਿਲੇ ਮਨ ਵਿਕਸੇ, ਜੋ ਜਲ ਵਿਲਕਣ ਸੁਵਾਰੇ, ਲੋਭ ਲਹਿਰ ਸਭ ਸੁਆਣ ਹਲਕ ਹੈ, ਹਲਕਿਓ ਸਵੇ ਵਿਕਾਰੇ। ਮੇਰੇ ਠਾਕੁਰ ਕੇ ਦੀਵਾਨ ਖਬਰ ਹੋਈ, ਗੁਰ ਗਿਆਨ ਖੜਕ ਲੈ ਮਾਰੇ। ਰਾਖ ਰਾਖ ਰਾਖ ਪ੍ਰਭ ਮੇਰੇ, ਮੈਂ ਰਾਖੋ ਕਿਰਪਾ ਧਾਰੇ, ਨਾਨਕ ਮੈਂ ਤਰੇ ਅਵਰਨ ਕਾਹੀ, ਮੈਂ ਸਤਿਗੁਰ ਗੁਰ ਨਿਸਤਾਰੇ। ਛੱਕਾ ਇੱਕ ਰਾਗ ਮਾਲੀ ਗੌੜਾ ਮਹੱਲਾ ਚੌਥਾ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ, ਸੈਭੰ ਗੁਰਪ੍ਰਸਾਦ। ਅਨਕ ਯਤਨ ਕਰ ਰਹੇ ਹਰ ਅੰਤ ਨਾਹੀ ਪਾਇਆ, ਹਰ ਅਗਮ ਅਗਮ ਅਗਾਧ ਬੋਧ ਆਦੇਸ਼, ਹਰ ਪਲਵ ਰਾਏ ਰਹਾਉ। ਕਾਮ ਕ੍ਰੋਧ ਲੋਭ ਮੋਹ ਨਿਤ ਝਗੜਤੇ ਝਗੜਾਇਆ, ਹਮ ਰਾਖ ਰਾਖ ਦੀਨ ਤੇਰੇ, ਹਰ ਸ਼ਰਨ ਹਰ ਪ੍ਰਭ ਆਇਆ, ਸਰਨਾਗਤੀ ਪ੍ਰਭ ਪਾਲਤੇ, ਹਰ ਭਗਤ ਵਿਚਲ ਨਾਇਆ। ਪਹਿਲਾਦ ਜਨ ਹਰਨਾਖੇ ਪਕੜਿਆ, ਹਰ ਰਾਖ ਲਈ ਉਤਰਾਇਆ, ਹਰ ਚੇਤਰੇ ਮਨ ਪਹਿਲ ਪਾਵਨ, ਸਭ ਦੂਗ ਭੰਜਨ ਰਾਇਆ। ਭਾਉ ਜਨਮ ਮਰਨ ਨਿਵਾਰ ਠਾਕੁਰ, ਹਰ ਗੁਰਮਤੀ ਪ੍ਰਭ ਪਾਇਆ, ਹਰ ਪਤਿਤ ਪਾਵਨ ਨਾਮ ਸੁਆਮੀ, ਭਉ ਭਗਤ ਭੰਜਨ ਗਾਏ ਆ। ਹਰ ਹਾਰ ਹਰ ਉਰ ਧਾਰਿਓ, ਜਨ ਨਾਨਕ ਨਾਮ ਸਮਾਇਆ, ਮਾਲੀ ਗੌੜਾ ਮਹੱਲਾ ਚੌਥਾ, ਜਪ ਮਨ ਰਾਮ ਨਾਮ ਸੁਖਦਾਤਾ, ਸਤ ਸੰਗਤ ਮਿਲ ਹਰ ਸਾਧ ਆਇਆ, ਗੁਰਮੁਖ ਬ੍ਰਹਮ ਪਛਾਤ ਰਹਾਉ। ਵਡਭਾਗੀ ਗੁਰ ਦਰਸ਼ਨ ਪਾਇਆ, ਗੁਰ ਮਿਲੇ ਹਰ ਪ੍ਰਭ ਜਾਤਾ, ਦੁਰਮਤ ਮੈਲ ਗਏ ਸਭ ਨਿਕਰ, ਹਰ ਅੰਮ੍ਰਿਤ ਹਰ ਸਰਨਾਤਾ, ਧਨ ਧਨ ਸਾਧ ਜਿਨੀ ਹਰ ਪ੍ਰਭ ਪਾਇਆ, ਤਿਨ ਪੁੱਛੋ ਹਰ ਕੀ ਬਾਤਾ। ਪਾਇਲ ਗੁਣਤ ਕਰੋ ਜਦਰੀਆ, ਹਰ ਮੇਲੋ ਕਰਮ ਵਿਧਾਤਾ, ਲੀਲਾ ਲਿਖੇ ਪਾਇਆ ਗੁਰ ਸਾਧੂ, ਗੁਰ ਬਚਨੀ ਮੰਤਨ ਰਾਤਾ। ਹਰ ਪ੍ਰਭ ਆਏ ਮਿਲੇ ਸੁਖ ਪਾਇਆ, ਸਭ ਕਿਲੇ ਉਪਾਵ ਗੁਵਾਤਾ, ਰਾਮ ਰਸਾਇਣ ਜਿਨ ਗੁਰਮਤ ਪਾਇਆ, ਤਿਨ ਕੀ ਉੱਤਮ ਬਾਤਾ। ਤਿਨਕੀ ਪੰਕ ਪਾਈ ਵਡਭਾਗੀ, ਜਨ ਨਾਨਕ ਚਰਨ ਪਰਾਤਾ, ਮਾਲੀ ਗੌੜਾ ਮਹੱਲਾ ਚੌਥਾ। ਸਿਵ ਸਭ ਸਿਵ ਸਾਧਕ ਮਨ ਜਨਾ, ਮਨ ਭਾਵਣੀ ਹਰ ਧਿਆਇਓ, ਅਪਰਮ ਪ੍ਰੋ ਪਾਰ ਬ੍ਰਹਮ ਸੁਆਮੀ, ਹਰ ਗੁਰੂ ਲਿਖਾਇਓ। ਰਹਾਓ ਹਮ ਨੀਚ ਮੱਧਮ ਕਰਮ ਕੀਏ, ਨਹੀਂ ਚੇਤਿਓ ਹਰ ਰਾਇਓ, ਹਰਿਆਣ ਮੇਲਿਓ ਸਤਿਗੁਰੂ, ਕਿਨ ਬੰਦ ਮੁਕਤ ਕਰਾਇਓ, ਪ੍ਰਮਸਤਕੇ ਧੁਰ ਲਿਖਿਆ, ਗੁਰਮਤੀ ਹਰ ਲਿਵਲਾਇਓ। ਪੰਚ ਸ਼ਬਦ ਦਰਗਹਿ ਬਾਜਿਆ, ਹਰ ਮਿਲਿਓ ਮੰਗਲ ਗਾਇਓ, ਪਤਿਤ ਪਾਵਨ ਨਾਮ ਨਰ ਹਰ, ਮੰਦ ਭਾਗੀਆਂ ਨਹੀਂ ਪਾਇਓ। ਤੇ ਗਰਭ ਜੋਨੀ ਗਾਲੀਆ, ਜਿਉਂ ਲੋਣ ਗਲ ਜਲੇ ਗਲਾਇਓ, ਮਤ ਦੇ ਹਰ ਪ੍ਰਭ ਡਗਮ ਠਾਕੁਰ, ਗੁਰੂ ਚਰਨ ਮਨ ਮੈ ਲਾਇਓ। ਹਰ ਰਾਮ ਨਾਮੇ ਰਹੋ ਲਾਗੋ, ਜਨ ਨਾਨਕ ਨਾਮ ਸਮਾਇਓ, ਮਾਲੀ ਗੌੜਾ ਮਹੱਲਾ ਚੌਥਾ। ਮੇਰਾ ਮਨ ਰਾਮ ਨਾਮ ਰਸ ਲਾਗਾ, ਕਮਲ ਪ੍ਰਗਾਸ ਭਇਆ ਗੁਰ ਪਾਇਆ, ਗੁਰੂ ਜਪਿਓ ਪਰਮ ਪਉ ਪਾਗ ਰਹਾਉ। ਭੈ ਭਾਏ ਭਗਤ ਲਾਗੋ ਮੇਰਾ ਹੀਰਾ, ਮਨ ਸੋਇਓ ਗੁਰਮਤਿ ਜਾਗਾ, ਕਿਲਵੇ ਕੀ ਨੀ ਭੈ ਸ਼ਾਂਤ ਆਏ, ਹਰ ਉਰ ਧਾਰਿਓ ਬੜਭਾਗਾ। ਮਨ ਮੁਖ ਰੰਗ ਕੁਸੁੰਬ ਹੈ ਕਛੂਐ, ਗਿਉਂ ਜਿਉਂ ਕੁਸਮ ਚਾਰ ਦਿਨ ਚਾਗਾ, ਖਿਨ ਮੈਂ ਬਿਨ ਸਜਾਏ ਪਰਤਾਪੈ, ਡੰਡ ਧਰਮ ਰਾਏ ਕਾ ਲਾਗਾ। ਸਤਸੰਗਤ ਪ੍ਰੀਤ ਸਾਧਿਅਤ ਗੂੜੀ, ਜੋ ਰੰਗ ਮਜੀਠ ਬੋਹ ਲਾਗਾ, ਕਾਇਆ ਕਾ ਪਰ ਚੀਰ ਬੋ ਫਾਰੇ। ਹਰ ਰੰਗ ਨ ਲਹਿ ਸੁਭਾਗਾ, ਹਰ ਚਾਰਿਓ ਰੰਗ ਮਿਲੇ ਗੁਰਸੂਬਾ, ਹਰ ਰੰਗ ਚਲੂ ਲੇ ਰੰਗ, ਜਨ ਨਾਨਕ ਤਿਨ ਕੈ ਚਰਨ ਪਖਾਰੇ, ਜੋ ਹਰ ਚਰਣੀ ਮਾ ਜਨ ਲਾਗਾ, ਮਾਲੀ ਗੌੜਾ ਮਹੱਲਾ ਚੌਥਾ। ਮੇਰੇ ਮਨ ਭੱਜ ਹਰ ਹਰ ਨਾਮ ਗੋਪਾਲਾ, ਮੇਰਾ ਮਨ ਤਨ ਸਲੀਨ ਭਇਆ ਰਾਮ ਨਾਮੇ, ਮਤ ਗੁਰਮਤਿ ਰਾਮ

ਸਲ ਰਹਾਓ ਗੁਰਮਤਿ ਨਾਮ ਧਿਆਈਏ ਹਰ ਹਰ ਹਰ ਜਪੀ ਹਰ ਜਪਮਾਲਾ ਜਿਨ ਕੇ ਮਸਤਕ ਲਿਖਿਆ ਹਰ ਮਿਲਿਆ ਹਰ ਬਨਮਾਲਾ ਜਿਨ ਹਰ ਨਾਮ ਧਿਆਇਆ ਤਿੰਨ ਚੁੱਕੇ ਸਰਬ ਜੰਜਾਲਾ ਤਿੰਨ ਜਮ ਨੇੜ ਨ ਆਵੇ ਗੁਰੂ ਰਾਖੇ ਹਰ ਰਖਵਾਲਾ ਹਮ ਬਾਰਗ ਕਿਛੂ ਨ ਜਾਣਹੂ ਹਰ ਮਾਤ ਪਿਤਾ ਪ੍ਰਤਪਾਲਾ ਕਰ ਮਾਇਆ ਅਗਨਿਤ ਮੇਲ ਤੇ ਗੁਰੂ ਰਾਖੇ ਦੀਨ ਦਿਆਲਾ ਬਹੁ ਮੈਲੇ ਨਿਰਮਲ ਹੋਏ ਆ ਸਭ ਕਲਿਉ ਹਰ ਜਸ ਜਾਲਾ ਮਨ ਅਣਤ ਹੋਇਆ ਗੁਰੂ ਪਾਇਆ ਜਨ ਨਾਨਕ ਸ਼ਬਦ ਨਿਹਾਲਾ ਮਾਲੀ ਗੌੜਾ ਮਹੱਲਾ ਚੌਥਾ ਮੇਰੇ ਮਨ ਹਰ ਭਜ ਸਭ ਕਲਵੇ ਕਾਟ ਹਰ ਹਰ ਉਰਧਾਰਿਓ ਗੁਰਪੂਰੇ ਮੇਰਾ ਸੀਸ ਕੀ ਜੈ ਗੁਰਵਾਟ ਰਹਾਉ ਮੇਰੇ ਹਰ ਪ੍ਰਭ ਕੀ ਮੈਂ ਬਸ ਸੁਣਾਵੇ ਤਿਸ ਮਨ ਦੇ ਵੋ ਕਟਕਾਟ ਹਰ ਸਾਜਨ ਮੇਲਿਓ ਗੁਰਪੂਰੇ ਗੁਰਬਚਨ ਵਿਕਾਨੂ ਹਟਹਾਟ ਮਕਰ ਪਰਾਗ ਦਾਨ ਗੋ ਕੀਆ ਸਰੀਰ ਦਿਓ ਅਧਿਕਾਰ।

ਲਾਭਨਵਾ ਐਸੋ ਸਹਾਈ ਹਰ ਕੋ ਨਾਮ ਸਾਧ ਸੰਗਤ ਭਜ ਪੂਰਨ ਕਾਮ ਰਹਾ ਬੂਢਤ ਕੋ ਜੈਸੇ ਬੇੜੀ ਮਿਲਤ ਬੂਝਤ ਦੀਪਕ ਮਿਲਤ ਤਿਲਤ ਜਲ ਤੇਗਣੀ ਮਿਲਤ ਨੀਰ ਜੈਸੇ ਬਾਰਕ ਮੁਖ ਹੈ ਨਖੀਰ ਜੈਸੋ ਆਰਣ ਮੈਂ ਜੋ ਸਖਾ ਫਰਾਤ ਜੈਸੇ ਭੁੱਖੇ ਭੋਜਨ ਮਾਤ ਜੈਸੇ ਕਿਰਖੇ ਬਰਸ ਮੇਘ ਜੈਸੇ ਪਾਲਣ ਸਰਣ ਸਿੰਘ ਗਰੜ ਮੁਖ ਨੇ ਸਰਪ ਤਰਾਸ ਸੁਆ ਪਿੰਜਰ ਨੇ ਖਾਏ ਬਿਲਾਸ ਜੈਸੋ ਆਂਡੋ ਹਿਰਦੇ ਮਾਏ ਜੈਸੋ ਦਾਨੋ ਚੱਕੀ ਦਰਾਏ ਬਹੁਤ ਉਪਮਾ ਥੋਰ ਕਈ ਹਰ ਗਮ ਅਗਮ ਗਾ ਤੋਏ ਊਚ ਮੁਚੋ ਬਹੁ ਪ੍ਰਪਾਰ ਸਿਮਰਤ ਨਾਨਕ ਤਰੇ ਸਾਰ ਮਾਲੀ ਗੌੜਾ ਮਹੱਲਾ ਪੰਜਵਾ ਇਹੀ ਹਮਾਰੇ ਸਫਲ ਕਾਜ ਦਾ ਆਪਣੇ ਦਾਸ ਕੋਲੇ ਨਿਵਾਜ ਰਹਾ ਚਰਨ ਸੰਤ ਹੈ ਮਾਥ ਮੋਰ ਨੈਨ ਦਰਸ ਭੇਖੋ ਨਿਸ ਭੋਰ ਹਸਤ ਹਮਰੇ ਸੰਤ ਟੈਲ ਪ੍ਰਾਣ ਮਨ ਧਨ ਸੰਤ ਬੈਲ ਸੰਤ ਸੰਗ ਮੇਰੇ ਮਨ ਕੀ ਪ੍ਰੀਤ ਸੰਤ ਗੁਣ ਬਸੈ ਮੇਰੇ ਚੀਤ ਸੰਤ ਆਗਿਆ ਮਨੈ ਮੀਠ ਮੇਰਾ ਕਮਲ ਵਿਕਸੈ ਸੰਤ ਡੀਠ ਸੰਤ ਸੰਗ ਮੇਰਾ ਹੋਏ ਨਿਵਾਸ ਸੰਤਨ ਕੀ ਮੋਹ ਬਹੁਤ ਪਿਆਸ ਸੰਤ ਬਚਨ ਮੇਰੇ ਮਨੈ ਮੰਤ ਸੰਤ ਪ੍ਰਸਾਦ ਮੇਰੇ ਵਿਖੇ ਜਹੰਤ ਮੁਕਤ ਜੁਗਤ ਇਹਾ ਨਿਧਾਨ ਪ੍ਰਭ ਦਿਆਲ ਮੋਹ ਦੇ ਉਦਾਨ ਨਾਨਕ ਪ੍ਰਭ ਦਿਆ ਧਾਰ ਚਰਨ ਸੰਦਨ ਕੇ ਮੇਰੇ ਹਿਰਦੇ ਮਛਾਰ ਮਾਲੀ ਗੌੜਾ ਮਹੱਲਾ ਪੰਜਵਾ ਸਭ ਕੈ ਸੰਗੀ ਨਾਹੀ ਦੂਰ ਕਰਨ ਕਰਾਵਣ ਹਾਜਰਾ ਹਜੂਰ ਰਹਾਉ ਸੁਣਤ ਜਿਉ ਜਾਸ ਨਾਮ ਦੁਖ ਗੁਣ ਸਹਿ ਸੋਕਿਓ ਵਿਸਰਾਮ ਸਗਲ ਨਿਧ ਹਰ ਹਰ ਹਰੇ ਮੋਂਜਣ ਤਾਂ ਕੀ ਸੇਵ ਕਰੇ ਜਾਂ ਕੇ ਕਰ ਸਗਲੇ ਸਮਾਹੇ ਜਿਸ ਤੇ ਬਿਰਥਾ ਕੋਏ ਨਾਏ ਜੀ ਜੰਤਰ ਕਰੇ ਪ੍ਰਤਪਾਲ ਸਦਾ ਸਦਾ ਸੇਵੋ ਕਿਰਪਾਲ ਸਦਾ ਧਰਮ ਜਾ ਕੇ ਦੀਵਾਨ ਬੇਮਿਓ ਤਾਜ ਨਹੀਂ ਕਿਛ ਗਿਆ ਕਾਨ ਸਭ ਕਿਛ ਕਰਨਾ ਆਪਣੇ ਆਪ ਰੇਮਣ ਮੇਰੇ ਤੂੰ ਤਾਂ ਕੋ ਜਾਪ ਸਾ ਸੰਗਤ ਕੋ ਹੋ ਬਲਹਾਰ ਜਾਸ ਮਿਲ ਹੋਵੇ ਉਧਾਰ ਸਨਾਮ ਸੰਗਮਨ ਤਨ ਰਾਤ ਨਾਨਕ ਕੋ ਪ੍ਰਭ ਕਰੀ ਦਾਤ ਮਾਲੀ ਗੌੜਾ ਮਹੱਲਾ ਪੰਜਵਾਂ ਦੁਪਦੇ ਇੱਕੋ ਓਂਕਾਰ ਸਤਿਗੁਰੂ ਪ੍ਰਸਾਦ ਹਰ ਸਮਰਥ ਕੀ ਸ਼ਰਣਾ ਜੀਉ ਪਿਣ ਤਨ ਰਾਸ ਮੇਰੇ ਪ੍ਰਭ ਏਕ ਕਾਰਨ ਕਰਨ ਰਹਾਉ ਸਿਮਰ ਸਿਮਰ ਸਦਾ ਸੁਖ ਪਾਈਏ ਜੀਵ ਨੇ ਕਾ ਮੂਲ ਰਵ ਰਿਆ ਸਰਬਤ ਰਠਾਈ ਸੁਖ ਮੋਹ ਅਸਥੂਲ ਮਾ ਆਲ ਜਾਲ ਵਿਕਾਰ ਤਾ ਸਭ ਹਰ ਗੁਣਾ ਨਿਤ ਗਾਓ ਕਰ ਜੋੜ ਨਾਨਕ ਦਾਨ ਮੰਗੇ ਦੇ ਆਪਣਾ ਨਾਉ ਮਾਲੀ ਗੌੜਾ ਮਹੱਲਾ ਪੰਜਵਾ ਪ੍ਰਭ ਸਮਰਥ ਦੇਵੇ ਅਪਾਰ ਗਉ ਕੌਣ ਜਾਣੇ ਚਲ ਤੇਰੇ ਕਿਛ ਅੰਤ ਨਾਹੀ ਪਾ ਰਹਾਉ ਇਖਿਨ ਥਾਪ ਤਾਪ ਦਾ ਘੜ ਭੰਨ ਕਰਨੇ ਹਾਰ ਜੇਤ ਕਿਨ ਉਪਾਰਜਨਾ ਪ੍ਰਭ ਦਾਨ ਦੇ ਦਾਧਾਰ ਦਾਨ ਦੇ ਦਾਤਾਰ ਹਰ ਸਰਣ ਆਇਓ ਦਾਸ ਤੇਰਾ ਪ੍ਰਭ ਊਚ ਅਗਮੁਰਾਰ ਕੜ ਲਿਹੋ ਭੋਜਲ ਬਿਕਮਤ ਜਾਣ ਨਾਨਕ ਸਦ ਬਲਹਾਰ ਮਾਲੀ ਗੌੜਾ ਮਹੱਲਾ ਪੰਜਵਾ ਮਨ ਤਨ ਬਸਰ ਗੋਪਾਲ ਦੀਨ ਬੰਦ ਭਗਤ ਵਚਲ ਸਦਾ ਸਦਾ ਕਿਰਪਾਲ ਰਹਾਉ ਆਦਿ ਅੰਤ ਮਦ ਤੂੰ ਹੈ ਪ੍ਰਭ ਬਿਨਾ ਨਾਹੀ ਕੋਏ ਪੂਰਿਆ ਸਗਲ ਮੰਡਲ ਏਕ ਸੁਆਮੀ ਸੋਏ ਕਰਨ ਹਰ ਜਸ ਨੇਤਰ ਦਰਸ਼ਨ ਰਸਨ ਹਰ ਗੁਣ ਗਾਓ ਬਲਹਾਰ ਜਾਏ ਸਦਾ ਨਾਨਕ ਦੇਹੇ ਆਪਣਾ ਨਾਉ ਮਾਲੀ ਗੌੜਾ ਬਾਣੀ ਭਗਤ ਨਾਮ ਦੇਵ ਜੀ ਕੀ ਓਂਕਾਰ ਸਤਿਗੁਰੂ ਪ੍ਰਸਾਦ ਧਨ ਧਨ ਰਾਮ ਬੇਨ ਬਾਜੇ ਮਧੁਰ ਮਧੁਰ ਧਨ ਅਣਹਦ ਗਾਜੇ ਰਹਾਉ ਧਨ ਧਨ ਮੇਗਾਰੋ ਮਾਵਲੇ ਧਨ ਧਨ ਕ੍ਰਿਸ਼ਨ ਉਡੇ ਕਾਂਬਲੇ ਧਨ ਧਨ ਤੂੰ ਮਾਤਾ ਦੇਵਕੇ ਜੈ ਗ੍ਰਹਿ ਕਰ ਮਈਆ ਕਾਵਲਾ ਪਤੇ ਧਨ ਕਮਨ ਧਨ ਬਣ ਖੰਡ ਬੀਜਣਾ ਬਿਨਾ ਜੈ ਖੇਲੇ ਸ੍ਰੀ ਨਾਰਾਇਣਾ ਬੇਨ ਬਜਾਵੇ ਗੋਦਨ ਚਰੈ ਨਾਮੇ ਕਾ ਸੁਆਮੀ ਆਨੰਦ ਕਰੇ ਮੇਰੋ ਬਾਪ ਮਾਧੋ ਤੂੰ ਤਨ ਕੈਸੋ ਸਾਵਲੀਓ ਬਿਠਲਾਏ ਰਹਾਓ ਕਰ ਧਰੇ ਚਕਰ ਬੈ

ਬਖਸ਼ੈ ਤੁਧ ਵਡਿਆਏ ਆਦ ਜੁਗਾਦ ਦਿਆ ਪਰਦਾਤਾ ਤੁਧ ਬਿਨ ਮੁਕਤ ਨ ਪਾਈ ਮਾਰੂ ਮਹੱਲਾ ਪਹਿਲਾ ਕੋਈ ਆਖੇ ਭੂਤ ਨਾ ਕੋ ਕਹੇ ਬਿਤਾਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਭਇਆ ਦਵਾਨਾ ਸ਼ਾਕਾ ਨਾਨਕ ਬੋਰਾਨਾ ਹੂੰ ਹਰ ਬਿਨ ਔਰ ਨ ਜਾਨ ਰਹਾਉ ਤਉ ਦਵਾਨਾ ਜਾਣੀਏ ਜਾ ਭੈ ਦੀਵਾਨਾ ਹੋਏ ਇੱਕ ਹੀ ਸਾਹਿਬ ਬਾਹਰਾ ਦੂਜਾ ਆਵਰਨ ਜਾਣੇ ਕੋਏ ਤਉ ਦਵਾਨਾ ਜਾਣੀਏ ਜਾ ਇੱਕ ਆਕਾਰ ਕਮਾਏ ਹੁਕਮ ਪਛਾਣੇ ਕਸਮ ਕਾ ਦੂਜੀ ਅਵਰ ਸਿਆਣ ਫੁਕਾਏ

ਮਹੱਲਾ ਪਹਿਲਾ। ਇਹ ਧਨ ਸਰਬ ਰਹਿਆ ਭਰਪੂਰ, ਮਨ ਮੁਕਰੈ ਸਜਾਣੈ ਦੂਰ। ਸੋ ਧਨ ਵਖਰ ਨਾਮ ਰਹੇ ਸੰਹਾਰੇ, ਜਿਸ ਤੋਂ ਦੈ ਤਿਸੈ ਨਿਸਤਾਰੇ ਰਹਾਉ। ਨਾ ਹੈ ਧਨ ਜਲੇ ਨਾ ਤਸਕਰ ਲੈ ਜਾਏ, ਨਾ ਹੈ ਧਨ ਡੂਬੇ ਨਾ ਇਸ ਧਨ ਕੋ ਮਿਲੇ ਸਜਾਏ। ਇਸ ਧਨ ਕੀ ਦੇਖੋ ਵਡਿਆਏ, ਸਹਿਜੇ ਮਾਤੇ ਅਣ ਦਿਨ ਜਾਏ। ਇੱਕ ਬਾਤ ਅਨੂਪ ਸੁਣੋ ਨਰਫਾਏ, ਇਸ ਧਨ ਬਿਨ ਕਹੋ ਕਿਨੇ ਪਰਮ ਗਤ ਪਾਏ। ਭਣਤ ਨਾਨਕ ਅਕਥ ਕੀ ਕਥਾ ਸੁਣਾਏ, ਸਤਿਗੁਰ ਮਿਲੇ ਤਾਏ ਧਨ ਪਾਏ।

ਪਹਿਲਾ ਜੋਗੀ ਜੁਗਤ ਨਾਮ ਨੁਰਮਾਇਲੇ ਤਾਂ ਕਿ ਮਹਿਲ ਨਿਰਾਤੇ ਪ੍ਰੀਤਮ ਨਾਸ ਦਾ ਸਤਸੰਗੇ ਜਨਮ ਮਰਨ ਗਤ ਬੀਤੇ ਗੁਸਾਈ ਤੀਰਾ ਨਾ ਕਹਾਂ ਨਾਮ ਤੈ ਕੈਸੇ ਜਾਤੇ ਜਾ ਤੋ ਪਿੱਤਰ ਮਹਿ ਬੁਲਾਵੇ ਪੂਛੋ ਬਾਤ ਨਿਰੰਤਰ ਹਾਉ ਬ੍ਰਾਹਮਣ ਬ੍ਰਹਮ ਗਿਆਨ ਇਸ਼ਨਾਨੀ ਹਰ ਗੁਣ ਪੂਜੇ ਪਾਤੇ ਏਕੋ ਨਾਮ ਏਕ ਨਾਰਾਇਣ ਤ੍ਰਿਪੁਣ ਏਕਾ ਜੋਤੇ ਜਿਹਵਾ ਡੰਡੀ ਇਹ ਕੜ ਚਾਬਾ ਤੋਲੋਂ ਨਾਮ ਅਜਾਚੀ ਏਕੋ ਹਾਠ ਸਾਹ ਸਵਣਾ ਸਿਰਵੰਜਾ ਰੇਕ ਪਾਤੇ ਦੋਵੇ ਸਿਰੇ ਸਤਿਗੁਰੂ ਨੇ ਵੇੜੇ ਸੋ ਬੁੱਝੇ ਸ ਏਕ ਲਿਵ ਲਾਗੀ ਜਿਉ ਰਹੇ ਨਿਭਰਾਤੇ ਸ਼ਬਦ ਵਸਾਏ ਪਰਮ ਚੋਗਾਏ ਸਦਾ ਸੇਵਕ ਦਿਨ ਰਾਤੀ ਉੱਪਰ ਗਗਨ ਗਗਨ ਭਰ ਗੋ ਰਖੇ ਤਾਕਾ ਅਗਮ ਗੁਰੂ ਗੁਣ ਵਾਸੀ ਗੁਰਬਚਨੀ ਬਾਹਰ ਕਰੇ ਕੋ ਨਾਨਕ ਭਇਆ ਉਦਾਸੀ ਰਾਗ ਮਾਰੂ ਮਹੱਲਾ ਪਹਿਲਾ ਘਰ ਪੰਜਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਐਣਸ ਜਾਗੇ ਨੀਂਦਨ ਸੋਵੈ ਸੋ ਜਾਣੇ ਜਿਸਵੇ ਦਿਨ ਹੋਵੈ ਪ੍ਰੇਮ ਕੇ ਕਾਨ ਲਗੇ ਤਨ ਭੀਤਰ ਵੈਦਿਕ ਜਾਣੇ ਕਾਰੀ ਜੀਓ ਜਿਸਨੂੰ ਸਾਚਾ ਸਿਫਤੀ ਲਾਏ ਗੁਰਮੁਖ ਵਿਰੜੇ ਕਿਸੇ ਪੁਜਾਏ ਅੰਮ੍ਰਿਤ ਕੀ ਸਾ

ਤਾਵਾਂ ਬਾਬਾ ਦੀ ਵਸਾਂ ਸਚਗਾਵਾਂ ਜਾਂ ਤੇ ਸਹਿਜੇ ਸਹਿ ਸਮਾਂ ਰਹਾਉ ਬੁਰਾ ਭਲਾ ਕਿਸੇ ਆਪਸ ਤੇ ਜਾਣੇ ਆ ਏਹੀ ਸਗਲ ਵਿਕਾਰ ਇਹ ਫੁਰਮਾਇਆ ਕਸਮ ਕਹੋਆ ਵਰਤੇ ਇਹ ਸੰਸਾਰ ਇੰਦਰੀ ਧਾ ਸਗਲ ਕਹੀਏ ਤਾਂ ਇੰਦਰੀ ਕਿਸ ਤੇ ਹੋਈ ਆਪੇ ਖੇਲ ਕਰੇ ਸਭ ਕਰਤਾ ਸਭ ਬੁੱਝੇ ਕੋਏ ਗੁਰਪ੍ਰਸਾਦ ਦੀ ਅਗਲਿਵ ਲਾਗੀ ਦੁਬਦੱਤ ਦੇ ਬਿਨਾਂ ਸੀ ਜੋ ਤਿਸ ਭਾਣਾ ਸੋ ਸਤਕਰਮਾਨਿਆ ਘਾਟੀ ਜਮਕੀ ਫਾਸੇ ਭਣਤ ਨਾਨਕ ਲੇਖਾ ਮੰਗੇ ਕਵਣਾ ਜਾ ਚੁੱਕਾ ਮਨ ਬਮਨ ਤਾਸ ਤਾਸ ਧਰਮ ਰਾਏ ਜਪਤ ਹੈ ਪਏ ਸੱਚੇ ਕੀ ਸ਼ਰਣਾ ਮਾਰੂ ਮਹੱਲਾ ਤੀਜਾ ਆਉਣ ਜਾਣ ਨਾਥੀਏ ਨਿਜ ਕਰ ਵਾਸਾ ਹੋਏ ਸੱਚ ਖਜ਼ਾਨਾ ਬਖਸ਼ਿਆ ਆਪੇ ਜਾਣੇ ਸੋਏ ਈ ਮਨ ਹਰ ਜੀ ਉਚੇਤ ਤੂੰ ਮਨ ਹੋ ਤਜ ਵਿਕਾਰ ਗੁਰ ਕੈ ਸ਼ਬਦ ਤੈ ਤੂੰ ਸੱਚ ਲੱਗੀ ਪੇ ਆ ਰਹਾਉ ਇੱਥੇ ਨਾ ਉਹ ਭੁੱਲਿਆ ਫਿਰ ਹੱਥ ਕਿਤਾਂ ਨਾ ਪਾਏ ਜੋਨੀ ਸਭ ਪੁਆਏ ਨੇ ਵਿਸ਼ਟਾ ਮੈਂ ਸਮਾਏ ਵਡਭਾਗੀ ਗੁਰ ਪਾਇਆ ਪੁਰਬ ਲਿਖਿਆ ਮਾਏ ਅਣਦਿਨ ਸੱਚੀ ਭਗਤ ਕਰ ਸੱਚਾ ਲੈ ਮਿਲਾਏ ਆਪੇ ਸਿਰ ਸਭ ਸਾਜੀਨ ਆਪੇ ਨਦਰ ਕਰੇ ਨਾਨਕ ਨਾ ਵਡਿਆਈਆਂ ਜੈ ਪਾਵੇ ਤਾਂ ਦੇ ਮਾਰੂ ਮਹੱਲਾ ਤੀਜਾ ਪਿਛਲੇ ਗੁਣੇ ਬਖਸ਼ਾਏ ਜੀਓ ਆਪ ਤੂੰ ਮਾਰਗ ਪਾਏ ਹਰ ਕੀ ਚਰਣੀ ਲਾਗ ਰਹਾ ਵਿੱਚੋਂ ਆਪ ਗੁਆਏ ਮੇਰੇ ਮਨ ਗੁਰਮੁਖ ਨਾਮ ਹਰਦਿਆਏ ਸਦਾ ਹਰ ਚਰਣੀ ਲਾਗ ਰਹਾ ਇੱਕ ਮਨ ਇੱਕ ਫਾਇ ਰਹਾਓ

ਸ਼ਬਦ ਭੇਦ ਭਰਮ ਕੱਟਿਆ, ਗੁਰੂ ਨਾਮ ਦਿਆ ਸਮਝਾਏ, ਈ ਮਨ ਲਾਲਚ ਕਰਦਾ ਫਿਰ ਲਾਲਚ ਲਾਗਾ ਜਾਏ, ਧੰਦੇ ਕੂੜ ਵਿਆ ਪਿਆ ਜੰਪੁਰੇ ਝੂਟਾਂ ਖਾਏ, ਨਾਨਕ ਸਭ ਕਿਛ ਆਪੇ ਆਪ ਹੈ, ਦੂਜਾ ਨਾਹੀ ਕੋਏ, ਭਗਤ ਖਜ਼ਾਨਾ ਬਖਸ਼ੇ ਨੇ, ਗੁਰਮੁਖਾਂ ਸੁਖ ਹੋਏ ਮਾਰੂ ਮਹੱਲਾ ਤੀਜਾ, ਸਚਰ ਤੇ ਸੇ ਟੋਲੋ ਸੇ ਵਿਰਲੇ ਸੰਸਾਰ, ਤਿਨ ਮਿਲਿਆ ਮੁਖ ਉਜਲਾ ਜਬ ਨਾਮ ਮੁਰਾਰ, ਬਾਬਾ ਸਾਚਾ ਸਾਹਿਬ ਦੇ ਸਮਾਲ, ਸਤਿਗੁਰੇ ਆਪਣਾ ਪੂਛ ਦੇਖ ਲਿਹ ਵੱਖਰ ਭਾਲ ਰਹਾ ਹੋ, ਇੱਕ ਸੱਚਾ ਸਭ ਸੇਵ ਦੀ ਧੁਰ ਭਾਗ ਮਿਲਾਵਾ ਹੋਏ, ਗੁਰਮੁਖ ਮਿਲੇ ਸੇ ਨਾ ਵਿਛੜੇ ਭਾਵੈ ਸਾ ਸੋਏ, ਇੱਕ ਭਗਤੀ ਸਾਰਣ ਜਾਣੀ ਮਾਨੁਖ ਪਰਮ ਭੁਲਾਏ, ਉਹਨਾਂ ਵਿੱਚ ਵਰਤਦਾ ਕਰਨਾ ਕਛੂ ਨਾ ਜਾਏ, ਜਿਸ ਨਾਲ ਜੋਰ ਨਾ ਚੱਲੇ ਖਲੇ ਕਿਚੇ ਅਰਦਾਸ, ਨਾਨਕ ਗੁਰਮੁਖ ਨਾਮ ਮਨ ਵਸੇ ਤਾਂ ਸੁਣ ਕਰੇ ਸਵਾਸ, ਮਾਰੂ ਮਹੱਲਾ ਤੀਜਾ, ਮਾਰੂ ਤੇ ਸੀਤਲ ਫੈ ਕਰੇ ਮਨੂਰੋ ਕੰਚਨ ਹੋਏ, ਸੋ ਸਾਚਾ ਸਲਾਈ ਏ ਤਿਹ ਜੇਵੜੇ ਅਵਰ ਨਾ ਕੋਏ, ਮੇਰੇ ਮਨ ਅਣਦਿਨ ਧਿਆਇ ਹਰਣਾ, ਸਤਿਗੁਰ ਕੇ ਬਚਨ ਅਰਾਧ ਤੂੰ ਅਣਦਿਨ ਗੁਣ ਗਾਉ ਰਹਾਓ, ਗੁਰਮੁਖੇ ਕੋ ਜਾਣੀਏ ਜਾਂ ਸਚ ਜਾਂ ਸਤਿਗੁਰ ਦੇ ਬੁਝਾਏ, ਸੋ ਸਤਿਗੁਰ ਸਲਾਈਏ ਜਿਦੂ ਏ ਸੋ ਜੀ ਪਾਏ, ਸਤਿਗੁਰ ਛੋੜ ਦੂਜੇ ਲਾਗੇ ਕਿਆ ਕਰਨੇ ਅੱਗੇ ਜਾਏ, ਜੰਪੁਰ ਬੱਧੇ ਮਾਰੀਏ ਬਹੁਤੀ ਮਿਲੇ ਸਜਾਏ, ਮੇਰਾ ਪ੍ਰਭ

ਮਿਲਾਏ ਮਾਰੂ ਮਹੱਲਾ ਚੌਥਾ ਘਰ ਦੂਜਾ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਜਪਿਓ ਨਾਮ ਸੁਖ ਜਨਕ ਗੁਰੂ ਬਚਨੇ ਹਰ ਹਰ ਸ਼ਰਨ ਪਰੇ ਦਾਲਦ ਪੰਜ ਸੁਦਾਮੇ ਮਿਲਿਓ ਭਗਤੀ ਪਾਏ ਪਰੇ ਭਗਤ ਚਲ ਹਰ ਨਾਮ ਕੀਰਤਾਰਥ ਗੁਰਮੁਖ ਕਿਰਪਾ ਕਰੇ ਮੇਰੇ ਮਨ ਨਾਮ

ਨਾਮਾ ਜੈ ਦੇਵ ਕਬੀਰ ਤ੍ਰਿਲੋਚਨੇ ਸਭ ਦੋ ਗਏ ਚਮਰੇ ਗੁਰਮੁਖ ਨਾਮ ਲੱਗੇ ਸੇ ਉਧਰੇ ਸਭ ਕਿਲੋ ਕੋ ਪਾਪ ਟਰੇ ਜੋ ਜੋ ਨਾਮ ਜਪੇ ਅਪਰਾਧੀ ਸਭ ਤਿਨਕੇ ਦੋਖ ਪਰ ਹਰੇ ਬੇਸਵਾਰਵਤ ਜਮਲ ਉਦਰਿਓ ਮੁਖ ਬੋਲੇ ਨਾਰਾਇਣ ਨਰ ਹਰੇ ਨਾਮ ਜਦੋਂ ਗੁਰਸੈਨ ਕਤ ਪਾਏ ਤੁੜ ਬੰਧਨ ਮੁਕਤ ਕਰੇ ਜਨ ਕੋ ਆਪ ਅਣਗਰੋਹ ਕੀਆ ਹਰ ਅੰਗੀਕਾਰ ਕਰੇ ਸੇਵਕ ਪੈਂਜ ਰੱਖੇ ਮੇਰਾ ਗੋਬਿੰਦ ਸ਼ਰਨ ਭਰੇ ਉਦਰੇ ਜਨ ਨਾਨਕ ਹਰ ਕਿਰਪਾ ਤਾਰੇ ਉਰਧਾਰਿਓ ਨਾਮ ਹਰੇ ਮਾਰੂ ਮਹੱਲਾ ਚੌਥਾ ਸਿੱਧ ਸਮਾਧਿ ਜਪਿਓ ਲਿਵਲਾਹੀ ਸਾਧਕ ਮੁਨ ਜਪਿਆ ਜਤੀ ਸਤੀ ਸੰਤੋ ਕੀ ਤਿਆਇਆ ਗੁਰਮੁਖ ਇੰਦਰਾਦਕ ਮੁਖ ਇੰਦਰਾਦਕ ਰਵਿਆ ਸ਼ਰਨ ਪਰੇ ਜਪਿਓ ਤੇ ਪਾਏ ਗੁਰਮੁਖ ਪਾਰ ਪਿਆ ਮੇਰੇ ਮਨ ਨਾਮ ਜਪਤਰਿਆ ਧੰਨਾ ਜੱਟ ਬਾਲਮੀਕ ਪਟਵਾਰ ਗੁਰਮੁਖ ਪਾਰ ਪਾਏ ਪਿਆ ਰਹਾ ਸੁਰਨ ਅਰਗਨ ਗੰਧਰ ਪੇ ਜਪਿਓ ਰਿਖ ਬਪਰੇ ਹਰ ਗਾਇਆ ਸ਼ੰਕਰ ਬ੍ਰਹਮੇ ਦੇਵੀ ਜਪਿਓ ਮੁਖ ਹਰ ਹਰ ਨਾਮ ਜਪਿਆ ਹਰ ਹਰ ਨਾਮ ਜਿਨਾ ਮਨ ਭੀਨਾ ਤੇ ਗੁਰਮੁਖ ਪਾਰ ਪਿਆ ਕੋਟ ਤੇ ਤੇਜ ਆਇਓ ਹਰ ਜਪਤੇ ਅੰਤ ਨ ਪਾਇਆ ਵੇਦ ਪੁਰਾਣ ਸਿਮਰਸ ਹਰ ਜਪਿਆ ਮੁਖ ਪੰਡਿਤ ਹਰ ਗਾਇਆ ਨਾਮ ਪਦਾਰਥ ਜਿਨਾ ਮਨ ਵਸਿਆ ਮੈਂ ਤੇ ਗੁਰਮੁਖ ਪਾਰ ਪਿਆ ਅਨੰਤਰੰਗੀ ਨਾਮ ਜਿਨ ਜਪਿਆ ਮੈਂ ਗਣਤ ਨ ਕਰ ਸਕਿਆ ਗੋਬਿੰਦ ਕਿਰਪਾ ਕਰੇ ਥਾਇ ਪਾਏ ਜੋ ਹਰ ਪ੍ਰਭ ਮਨ ਫਾਇਆ ਗੁਰੂ ਧਾਰ ਕਿਰਪਾ ਹਰ ਨਾਮ ਦ੍ਰਿੜਾਇਓ ਜਨ ਨਾਨਕ ਨਾਮ ਲਿਆ ਮਾਰੂ ਮਹੱਲਾ ਚੌਥਾ ਘਰ ਤੀਜਾ ਏਕੋ ਓਂਕਾਰ ਸਤਿਗੁਰੂ ਪ੍ਰਸਾਦ ਹਰ ਹਰ ਸੇ ਹਰ ਹਰ ਨਾਮ ਜਾਣ ਹੈ ਗੁਰਮਤਿ ਹਰ ਪਦ ਪਾਏ ਹਲਤ ਪਲਤ ਨਾਲ ਚਲਦਾ ਰੰਤੇ ਲੈ ਛਡਾਏ ਜਿੱਥੇ ਔਕੜ ਗਲੀਆਂ ਪੀੜੀਆਂ ਤਿੱਥੇ ਹਰ ਹਰ ਮੁਕਤ ਕਰਾਏ ਮੇਰੇ ਸਤਿਗੁਰਾ ਮੈਂ ਹਰ ਹਰ ਨਾਮ ਦ੍ਰਿੜਾਏ ਮੇਰਾ ਮਾਤ ਪਿਤਾ ਸੁਧਬੰਧ ਪੋ ਮੈਂ

ਦੇ ਮਿਲਾਏ। ਸਤਿਗੁਰੂ ਪੁਰਖ ਦਿਆਲ ਪ੍ਰਭ ਹਰ ਮੇਲੇ ਢਿੱਲਣਾ ਪਾਏ, ਜਿਨ ਹਰ ਹਰ ਨਾਮ ਨਚੇ ਤਿਉ ਸੇ ਭਾਗਹੀਣ ਮਰ ਜਾਏ। ਉਹ ਫਿਰ ਜੋੜਨ ਪਵਾਈਏ, ਮਰਜਨ ਮੈਂ ਆਵੇ ਜਾਏ, ਉਹ ਜਮਦਰ ਬੱਧੇ ਮਾਰੀਏ, ਹਰ ਦਰਗਹਿ ਮਿਲੇ ਸਜਾਏ। ਤੂੰ ਪ੍ਰਭ ਹਮ ਸ਼ਰਨਾਗਤੇ, ਮੋਕੋ ਮੇਲ ਲੈ ਹਰਾਏ, ਹਰ ਧਾਰ ਕਿਰਪਾ ਜਗ ਜੀਵਨਾ, ਗੁਰ ਸਤਿਗੁਰ ਕੀ ਸ਼ਰਨ ਆਏ। ਹਰ ਜੀਉ ਆਪ ਦਿਆਲ ਹੋਏ, ਜਨ ਨਾਨਕ ਹਰ ਮੇਲਾਏ, ਮਾਰੂ ਮਹੱਲਾ ਚੌਥਾ। ਹੋਂ ਪੂੰਜੀ ਨਾਮ ਦਸਾਇੰਦਾ, ਕੋ ਦੱਸੇ ਹਰ ਤਨ ਰਾਸ, ਹੋਂ ਤਿਸ ਵਿਟੋ ਖਣ ਕੰਨੀਆ, ਮੈਂ ਮੇਲੇ ਹਰ ਪ੍ਰਭਾਸ। ਮੈਂ ਅੰਤਰ ਪ੍ਰੇਮ ਪ੍ਰੇਮ ਕਾ, ਕਿਉਂ ਸੱਜਣ ਮਿਲੇ ਮਿਲਾਸ, ਮਨ ਪਿਆਰਿਆ ਮਿੱਤਰਾ। ਮੈਂ ਹਰ ਹਰ ਨਾਮ ਤਨ ਰਾਸ, ਗੁਰਪੂਰੇ ਨਾਮ ਦ੍ਰਿੜਾਇਆ, ਹਰ ਤੀਰਕ ਹਰ ਸਾਬਾਸ ਰਹਾਉ। ਹਰ ਹਰਿਆ ਮਿਲਾਇ ਗੁਰ, ਮੈਂ ਦੱਸੇ ਹਰ ਤਨ ਰਾਸ, ਬਿਨ ਗੁਰ ਪ੍ਰੇਮ ਨ ਲੱਭੇ, ਜਨ ਵੇਖੋ ਮਨ ਨਿਰਜਾਸ। ਹਰ ਗੁਰ ਵਿੱਚ ਆਵ ਰੱਖਿਆ, ਹਰ ਮੇਲੇ ਗੁਰ ਸਾਬਾਸ, ਸਾਗਰ ਭਗਤ ਭੰਡਾਰ ਹਰੇ, ਪੂਰੇ ਸਤਿਗੁਰੂ ਪਾਸ। ਸਤਿਗੁਰੂ ਤੁਠਾ ਖੋਲ ਦੇ, ਮੁਖ ਗੁਰਮੁਖਾਰ ਪ੍ਰਗਾਸ, ਧਾਮ ਮਾਨੁ ਗੁਪਾ ਗੁਹੁਣਿਆ, ਤੁਖ ਮੋਇਆ ਕੰਦੀ ਪਾਸ।

0: ਵਡੜਿਆ ਸੈ ਗੁਰ ਭਾਵੈ ਸੁਣ ਬੇਨਤੀ ਜਾਣ ਨਾਨਕ ਕੀ ਅਰਦਾਸ ਮਾਰੂ ਮਹੱਲਾ ਚੌਥਾ ਹਰ ਹਰ ਕਥਾ ਸੁਣਾਏ ਪ੍ਰਭ ਗੁਰਮਤਿ ਹਰਿ ਦੇ ਸਮਾਨੀ ਜਬ ਹਰ ਹਰ ਕਥਾ ਵਡਭਾਗੀ ਆ ਹਰ ਉੱਤਮ ਪਦ ਨਿਰਵਾਣੀ ਗੁਰਮੁਖਾ ਮਨ ਪ੍ਰਤੀਤ ਹੈ ਗੁਰਪੂਰੇ ਨਾਮ ਸਮਾਣੀ ਮਨ ਮੇਰੇ ਮੈਂ ਹਰ ਹਰ ਕਥਾ ਮਨ ਭਾਣੀ ਹਰ ਹਰ ਕਥਾ ਨੇ ਤੁਸਾ ਕਰ ਗੁਰਮੁਖ ਕਥ ਕਹਾਣੀ ਰਹਾਓ ਮੈਂ ਮਨ ਤਨ ਖੋਏ ਚੰਡੋਲਿਆ ਕਿਉਂ ਪਾਈਏ ਕਥ ਕਹਾਣੀ ਸੰਤ ਜਨਾ ਮਿਲ ਪਾਇਆ ਸੁਣ ਕਥ ਕਥਾ ਮਨ ਭਾਣੀ ਮੇਰੇ ਮਨ ਤਨ ਨਾਮ ਆਧਾਰ ਹੈ ਹਰ ਮੈਂ ਮੇਲੇ ਪੁਰਖ ਸੁਜਾਣੀ ਗੁਰਪੁਰਖੇ ਪੁਰਖ ਮਿਲਾਏ ਪ੍ਰਭ ਮਿਲ ਸੁਰਤੇ ਸੁਰ ਸਮਾਣੀ ਵਡਭਾਗੀ ਗੁਰਸੇਵਿਆ ਹਰ ਪਾਇਆ ਸੁਗੜ ਸੁਜਾਣੀ ਮਨ ਗੁਪਾਕ ਵਿਹੂਣਿਆ ਤਿੰਨ ਦੁਖੀ ਰਹਿਣ ਵਿਹਾਣੀ ਹਮ ਜਾਂਚਕ ਦੀਨ ਪ੍ਰਭ ਤੇਰੇ ਆ ਮੁਖ ਦੀਜੇ ਅੰਮ੍ਰਿਤ ਬਾਣੀ ਸਤਿਗੁਰੂ ਮੇਰਾ ਮਿੱਤਰ ਪ੍ਰਭ ਹਰ ਮਿਲੋ ਸੁਗੜ ਸੁਜਾਣੀ ਜਨ ਨਾਨਕ ਸਰਣਾਗਤੀ ਹਰ ਕਿਰਪਾ ਨਾਮ ਸਮਾਇ ਕਰ ਕਿਰਪਾ ਨਾਮ ਸਮਾਣੀ ਮਾਰੂ ਮਹੱਲਾ ਚੌਥਾ ਹਰ ਭਾਉ ਲਗਾ ਬੈਰਾਗੀ ਆਵੜ ਭਾਗੀ ਹਰ ਮਨ ਰਾਖੇ ਮਿਲ ਸੰਗਤ ਸਰਦਾ ਉਪਜੈ ਗੁਰ ਸ਼ਬਦੀ ਹਰ ਸਾਖ ਸਤ ਮਨ ਧਨ ਹਰਿਆ ਹੋਇਆ ਗੁਰਬਾਣੀ ਹਰ ਗੁਣ ਭਾਕੇ ਮਨ ਪਿਆਰੇ ਮਿੱਤਰਾ ਹਰ ਹਰ ਨਾਮ ਲਹਸਾਕ ਗੁਰਪੂਰੇ ਹਰ ਪਾਇਆ ਹਲ ਪਲ ਪਲ ਰਾਖ ਰਹਾਉ ਹਰ ਹਰ ਨਾਮ ਤੇ ਆਈਏ ਹਰ ਕੀਰਤ ਗੁਰਮੁਖ ਜਾਕ ਧਨ ਧਰਤੀ ਹਰ ਜੀ ਜੀਐ ਵੇ ਸੰਗਤ ਹਰ ਪਲ ਰਾਖੇ ਅੰਮ੍ਰਿਤ ਹਰ ਹਰ ਨਾਮ ਹੈ ਗੁਰਪੂਰੇ ਹਰ ਸਾਖ ਮਾਨੁਕ ਤ੍ਰਿਸ਼ਨਾ ਭਰ ਹੈ ਮਣ ਆਸਾ ਦੈ ਦਿਸ ਬੋਲਾਖ ਬਿਨਾ ਤ੍ਰਿਗੋ ਜੀਵ ਦੇ ਵਿਸਤਾ ਮਨੁ ਖੁਰਾਕ ਓ ਆਵੈ ਜਾਹੇ ਪਵਾਈਐ ਬਹੁ ਜੋਨੀ ਦੁਰਗੰਧ ਪਾਖ ਤ੍ਰੈ ਤ੍ਰੈ ਸਰਣਾਗਤੀ ਹਰ ਦਿਆ ਧਰ ਪ੍ਰਭ ਰਾਖ ਸੰਤ ਸੰਗਤ ਮੇਲਾਪ ਕਰ ਹਰ ਨਾਮ ਲੇ ਪਦ ਸਾਖ ਹਰ ਹਰ ਨਾਮ ਤਨ ਕਿਰਪਾਇ ਜਨ ਨਾਨਕ ਗੁਰਮਤਿ ਭਾਕ ਮਾਰੂ ਮਹੱਲਾ ਚੌਥਾ ਕਰ ਪੰਜਵਾਂ ਇੱਕੋ ਓਂਕਾਰ ਸਤਿਗੁਰੂ ਪ੍ਰਸਾਦ ਹਰ ਹਰ ਭਗਤ ਪਿਰ ਭੰਡਾਰ ਗੁਰਮੁਖ ਰਾਮ ਕਰੇ ਨਿਸਤਾਰ ਜਿਸਨੂੰ ਕਿਰਪਾ ਕਰੇ ਮੇਰਾ ਸੁਆਮੀ ਸੋ ਹਰ ਕੇ ਗੁਣ ਗਾਵੇ ਜੀਉ ਹਰ ਹਰ ਕਿਰਪਾ ਕਰੇ ਬਨਵਾਲੀ ਹਰ ਹਿਰਦੈ ਸਦਾ ਸਦਾ ਸੰਭਾਲੀ ਹਰ ਹਰ ਨਾਮ ਜਪੋ ਮਨ ਮੇਰੇ ਹਰ ਹਰ ਨਾਮ ਚੋ ਮੇਰੇ ਜੀੜੇ ਜਬ ਹਰ ਹਰ ਨਾਮ ਚੜਾਵੇ ਜੀਉ ਰਹਾਉ ਸੁਖ ਸਾਗਰ ਅੰਮ੍ਰਿਤ ਹਰ ਨਾਉ ਮੰਗਤ ਜਨ ਜਾਚੇ ਹਰਦੇ ਪਸਾਵ ਹਰ ਸਤ ਸਤ ਸਦਾ ਹਰ ਸਤ ਮੇਰੇ ਮਨ ਭਾਵੇ ਜੀਉ ਨਵੇਂ ਚਿਦਰ ਸੁਰ ਪਵਿੱਤਰ ਬੋਲ ਹਰ ਨਾਮ ਪਵਿੱਤਰ ਸਭ ਕੀਤਾ ਜੇ ਹਰ ਸੁਖ ਪ੍ਰਸੰਨ ਹੋਏ ਮੇਰੇ ਸੁਆਮੀ ਹਰ ਸਿਮਰਤ ਮਲ ਲੈ ਜਾਵੇ ਜੀਉ ਮਾਇਆ ਮੋਹ ਬਿਕਮਤ ਭਾਵ ਬਿਕਮ ਹੈ ਭਾਰੀ ਕਿਉ ਤਰੀਏ ਦੁੱਤਰ ਸੰਸਾਰੀ ਸਤਿਗੁਰ ਬਹੁਤ ਦੇ ਪ੍ਰਭ ਸਾਚਾ ਜਬ ਹਰ ਹਰ ਪਾਰਣ ਗਾਵੇ ਜੀਉ ਤੂੰ ਸਰਬੱਤਰ ਤੇਰਾ ਸਭ ਕੋਈ ਜੋ ਤੂੰ ਕਰੈ ਸੋਈ ਪ੍ਰਭ ਹੋਏ ਜਾਣਾਂ ਨੇ ਗੁਣ ਗਾਵੇ ਬੇਚਾਰਾ ਹਰ ਭਾਵੇ ਹਰ ਥਾਇ ਪਾਵੇ ਜੀਉ ਮਾਰੂ ਮਹੱਲਾ ਚੌਥਾ ਹਰ ਹਰ ਨਾਮ ਜੋ ਮਨ ਮੇਰੇ ਸਿਲੇ ਸਭ ਕਿਲੇ ਕਾਟੇ ਹਰ ਤੇਰੇ ਹਰ ਤਨ ਰਾਖੂ ਹਰ ਤਨ ਸੰਚੋ ਹਰ ਚਲਦਿਆ ਨਾਲ ਸੁਖਾਈ ਜੀਉ ਜਿਸਨੂੰ ਕਿਰਪਾ ਕਰੇ ਸੋ ਤਿਆਵੇ ਨਿਤ ਹਰ ਜਪ ਜਾਪੇ ਜਬ ਹਰ ਸੁਖ ਪਾਵੇ ਗੁਰਪ੍ਰਸਾਦੀ ਹਰ ਸਿਆਵੇ ਜਬ ਹਰ ਹਰ ਪਾਰ ਲੰਘਾਈ ਜੀਉ ਰਹਾਉ ਨਿਰਭਉ ਨਿਰੰਕਾਰ ਸਤਨਾਮ ਜਗ ਮੈਂ ਸ੍ਰੇਸ਼ਟ ਉੱਤਮ ਕਾਮ ਦੁਸ਼ਮਣ ਦੂ ਜਮਕਾਲ ਠੇ ਮਾਰੂ ਹਰ ਸੇਵਕ ਨੇੜ ਨ ਜਾਈ ਜੀਉ ਜਿਸ ਉਪਰ ਹਰ ਕਾ ਮਨ ਮਾਨਿਆ ਸੋ ਸੇਵਕ ਚੋਹ ਜੋਗ ਚੋਹ ਕੁੰਟ ਜਾਣਿਆ ਜੇ ਉਸ ਕਾ ਬੁਰਾ ਕਹੇ ਕੋਈ ਪਾਪੀ ਤਿਹ ਜਮਕੰ ਕਰ ਖਾਈ ਜੀਉ ਸਮੇਕ ਨਿਰੰਜਨ ਕਰਤਾ ਸਭ ਕਰ ਕਰ ਵੇਖੇ ਆਪਣੀ ਚਲਤਾ ਜਿਹਾ ਰਾਖੇ ਤਿਸ ਕੌਣ ਮਾਰੇ ਜਿਸ ਕਰਤਾ ਆਪ ਛੁਡਾਈ ਜੀਉ ਹੁਣ ਦੀ ਨਾਮ ਲਈ ਕਰਤਾਰੇ ਜਿਨ ਸੇਵਕ ਭਗਤ ਸਭੈ ਨਿਸਾਰੇ ਦਸ ਅਠ ਚਾਰ ਵੇਦ ਸਭ ਪੁੱਛੋ ਜਨ ਨਾਨਕ ਨਾਮ ਛਡਾਈ ਜੀਉ ਮਾਰੂ ਮਹੱਲਾ ਪੰਜਵਾਂ ਘਰ ਦੂਜਾ ਇੱਕੋ ਓਂਕਾਰ ਸਤਿਗੁਰੂ ਪ੍ਰਸਾਦ ਡਰ ਪੇ ਧਰਤੇ ਆਕਾਸ਼ ਨੇ ਕੇਤਰ ਸਰੀ ਉਪਨ ਮੈਂਬਰ ਕਰਾਰਾ ਪੌਣ ਪਾਣੀ ਬੈਸੰਤਰ ਡਰ ਪੈ ਡਰ ਪੈ ਇੰਦਰ ਵਿਚਾਰਾ ਏਕਾ ਨਿਰਭਉ ਵਾਸੁਣੀ ਸੋ ਸੁਖਿਆ ਸੋ ਸਦਾ ਸੁਹਿਲਾ ਜੋ ਗੁਰਮਿਲ ਗਾਏ ਗੁਣੀ ਰਹਾਉ ਦੇਹ ਧਾਰੇ ਅਰ ਦੇਹ ਵਾਰ ਡਰ ਪੇ ਸੇ ਸਾਧ ਡਰ ਮੂਆ ਲੱਖ ਚੁਰਾਸੀ ਮਰ ਮਰ ਜਨਮੇ ਫਿਰ ਜੋਨੀ ਜੋਆ ਰਾਜਸ ਸਾਤਿਕ ਤਾਮਸ ਡਰ ਪੈ ਕੇ ਤੇਰੂ ਹੋ ਪਾਏ ਆ ਛਲ ਬਪਰੀ ਕੋ ਲੜ ਡਰ ਪੇ ਅਧਰ ਪੇ ਧਰਮ ਰਾਏ ਆ ਸਗਲ ਸਮਗਰੀ ਡਰੇ ਬਿਆ ਪੀ ਬਿੰਡਲ ਕਰਨੇ ਹਾਰਾ ਕਹੋ ਨਾਨਕ ਭਗਤਨ ਕਾ ਸੰਗੀ ਭਗਤ ਸੁਹੈ ਦਰਬਾਰਾ ਮਾਰੂ ਮਹੱਲਾ ਪੰਜਵਾ ਪਾਂਚ ਬਰਹ ਕੋ ਨਾਥਰੂ ਬਾਰਕ ਹਰ ਸਿਮਰਤ ਅਮਰ ਅਟਾਰੇ ਪੁੱਤਰ ਹੇਤ ਨਾਰਾਇਣ ਕਹਿਓ ਜਮਕੰਕਰ ਮਾਰ ਬਿਦਾਰੇ ਮੇਰੇ ਠਾਕੁਰ ਕੇਤੇ ਅਗਨ ਤੁਧਾਰੇ ਮੋਹ ਦੀਨ ਅਲਪ ਮਤ ਨਿਰਗੁਣੇ ਪਰਿਓ ਸ਼ਰਨ ਦੁਆਰੇ ਰਹਾਉ ਬਾਲਮਿਕ ਸੁਬਚਾਰੋ ਤਰਿਓ ਬਦਕ ਤਰੇ ਵਿਚਾਰੇ ਇਕ ਨਿਮਕ ਮਨ ਮੈਂ ਹਰਾ ਦਿਓ ਗਜਬਦ ਪਾਰ ਉਤਾਰੇ ਕੀਨੀ ਰੱਖਿਆ ਭਗਤ ਪਹਿਰੜਾ ਦੇ ਹਰਨਾਕਸ਼ ਨਖੇ ਬਿਦਾਰੇ ਬਿਦਰਦਾਸੀ ਸੁਧ ਭਇਓ ਪੁਨੀਤਾ ਸਗਲੇ ਕੁਲ ਉਜਾਰੇ ਕੌਣ ਪਰਾਧ ਬਤਾਇਓ ਅਪਣਿਓ ਮਿਥਿਆ ਮੋਹ ਮਗਨਾਰੇ ਆਇਓ ਸਾਮ ਨਾਨਕ ਓਟ ਹਰ ਕੀ ਲੀਜੇ ਭੁਜਾ ਪਸਾਰੇ ਮਾਰੂ ਮਹੱਲਾ ਪੰਜਵਾ ਵਿਤਨ ਵਿਤ ਭਰਮ ਭੋ ਪਾਤੀ ਅਣਕ ਜਤਨ ਕਰਤਾ ਏ ਜੋ ਜੋ ਕਰਮ ਕੀਏ ਹੋਂ ਹੋਮੇ ਤੇ ਤੇ ਫੈਕੇ ਜਾਏ ਆਵਰ ਦਿਨ ਕਾਹੂ ਕਾਜ ਨ ਲਾਏ ਸੋ ਦਿਨ ਮੋਹ ਕੋ ਦੀਜੇ ਪ੍ਰਭ ਜਿਓ ਜਾ ਦਿਨ ਹਰ ਜਸ ਗਾਏ ਰਹਾਉ ਪੁੱਤਰ ਕਲਤਰ ਗ੍ਰਹਿ ਦੇਖ ਪਸਾਰੇ ਸੀ ਮੈਂ ਉਰਜਾਏ ਮਾਇਆ ਮਦ ਚਾਕ ਭੇਦ ਮਾਤੇ ਹਰ ਹਰ ਕਬੂਣਾ ਗਾਏ ਇਹ ਵਿਦਖੋ ਜੀਵ ਪ੍ਰਕਾਰ ਬਿਨ ਸੰਤਨ ਨਹੀਂ ਪਾਏ ਤੁਮ ਦਾਤਾਰ ਬੜੇ ਪ੍ਰਸਮਰਥ ਮੰਗਣ ਕੋ ਦਾਣ ਆਏ ਤਿਆਗਿਓ ਸਗਲਾ ਮਾਣ ਮਹਿਤਾ ਦਾਸ ਰਿਣ ਹੁਸਰਨ ਆਏ ਕਹੋ ਨਾਨਕ ਹਰ ਮਿਲੇ ਮਿਲ ਪਏ ਕਹਿ ਮਹਾਨ ਸੁਭ ਪਾਏ ਮਾਰੂ ਮਹੱਲਾ ਪੰਜਵਾ ਕੌਣ ਥਾਨ ਧਿਰੋ ਹੈ ਨਾਮ ਆਏ ਕੌਣ ਬਸ ਅਹੰਕਾਰ ਕੌਣ ਚਿੰਨ ਸੁਭ ਪੁਰਸ਼ ਹੋਇਓ ਮੁਕਤੇ ਸੁਨ ਕਰ ਗਾਰ ਸੁਨੋਹਰੇ ਤੂੰ ਕੌਣ ਕਹਾਂ ਤੇ ਆਇਓ ਏ ਤਿਨ ਜਾਣੋ ਕੇ ਤਿਤ ਮੁਦ ਚਲ ਤੇ ਖਬਰ ਨ ਪਾਇ ਰਹਾ ਸਹਿਣ ਸਿਰ ਪਾਉਣ ਅਰ ਪਾਣੀ ਬੁਸਦਾ ਕੇ ਮਨ ਭਰਾਤੇ ਪੰਚ ਤਦ ਮਿਲ ਪਏ ਸੰਜੋਗ ਆਇਨ ਮੈਂ ਕੌਣ ਦੁਰਾਤ ਈ ਜਿਨ ਰਚ ਰਚਿਆ ਪ੍ਰਭੂ ਦਾ ਤੇ ਨਾਲੇ ਹੋਮੇ ਪਾਈ ਜਨ ਮਰਨ ਉਸੇ ਹੀ ਪੋਹਾ ਰੇ ਪੋਹਾ ਆਵੇ ਜਾਏ ਵਰਣ ਚੇ ਨਾਹੀ ਕੁਛ ਰਚਨਾ ਮਿਥਿਆ ਸਗਲ ਪਸਾਰਾ ਭਣਤ ਨਾਨਕ ਜਬ ਖੇਲ ਉਜਹਾਰੈ ਤਬ ਏਕ ਏਕ ਓੰਕਾਰਾ
1: ਨਾਮ ਰਤਨਾ ਗੁਣਾ ਹਰ ਬੰਜੇ ਲਾਦ ਵੱਖ ਲੈ ਚਾਲਿਓ ਸੇਵਕੀ ਹੁੜਕ ਨਿਭੀ ਪ੍ਰੀਤ ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ ਰਹਾਓ ਜੈਸੀ ਆ ਗਿਆ ਕੀਨੀ ਠਾਕੁਰ ਤਿਸ ਤੇ ਮੁਖ ਨਹੀਂ ਮੋਰਿਓ ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ ਉੱਠ ਆਹੋ ਕਉ ਦੌਰਿਓ ਆਗਿਆ ਮੈਂ ਭੂਖ ਸੋਈ ਕਰ ਸੁਖਾ ਸੋਗ ਹਰਖ ਨਹੀਂ ਜਾਣਿਓ ਜੋ ਜੋ ਹੁਕਮ ਭਇਓ ਸਾਹਿਬ ਕਾ ਸੋ ਮਾਥੇ ਲੈ ਮਾਨਿਓ ਭਇਓ ਕਿਰਪਾਲ ਠਾਕੁਰ ਸੇਵਕੋ ਸਵਰੇ ਹਾਲਤ ਪਲਾਤਾ ਧਨ ਸੇਵਕ ਸਫਲ ਉਹ ਆਇਆ ਜਿਨ ਨਾਨਕ ਖਸਮ ਪਛਾਤਾ ਮਾਰੂ ਮਹੱਲਾ ਪੰਜਵਾਂ ਖੁੱਲਿਆ ਕਰਮ ਕਿਰਪਾ ਭਈ ਠਾਕੁਰ ਕੀਰਤਨ ਹਰ ਹਰ ਗਾਈ ਸ੍ਰਮ ਥਾਕਾ ਪਾਏ ਬਿਸਰਾਮਾ ਮਿਟ ਗਈ ਸਗਲੀ ਧਾਈ ਅਬ ਮੋਹੇ ਜੀਵਨ ਪਦਵੀ ਪਾਈ ਚੀਤ ਆਇਓ ਮਨ ਪੁਰਖ ਵਿਧਾਤਾ ਸੰਤਨ ਕੀ ਸਰਣਾਈ ਰਹਾਓ ਕਾਮ ਕ੍ਰੋਧ ਲੋਭ ਮੋਹ ਨਿਵਾਰੇ ਨਿਵਰੇ ਸਗਲ ਬੈਰਾਈ ਸਦ ਹਜੂਰ ਹਾਜ਼ਰ ਹੈ ਨਾਜਰ ਕਤੇ ਨਾ ਭਇਓ ਦੁਰਾਈ ਸੁਖ ਸੀਤਲ ਸਰਦਾ ਸਪੂਰੀ ਹੋਏ ਸੰਤ ਸਹਾਈ ਪਾਵਣ ਪਤਤ ਕੀਏ ਖਿਨ ਪਿੱਤਰ ਮਹਿਮਾ ਕਥਨ ਨਾ ਜਾਏ ਨਿਰਭਉ ਭਏ ਸਗਲ ਭੈ ਖੋਏ ਗੋਬਿੰਦ ਚਰਨ ਉਟਾਈ ਨਾਨਕ ਜਸ ਗਾਵੇ ਠਾਕੁਰ ਕਾ ਰਹਿਣ ਦਿਨ ਸਲਿਵ ਲਾਈ ਮਾਰੂ ਮਹੱਲਾ ਪੰਜਵਾ ਸੋ ਸਮਰੱਥ ਸਰਬ ਗੁਣ ਨਾਇਕ ਤਿਸਕੋ ਕਬੂ ਨਾ ਗਾ ਉਸਰੇ ਛੋਟ ਜਾਏ ਖਿਨ ਭੀਤਰ ਤਾਂ ਕਹੋ ਉਵਾਂ ਕਹੋ ਫਿਰ ਫਿਰ ਧਾਵ ਸਰੇ ਆਪਣੇ ਪ੍ਰਭ ਕਹੋ ਕਿਉਂ ਨਾ ਸਮਾਰ ਸਰੇ ਬੈਰੀ ਸੰਗ ਰੰਗ ਰਸ ਰਚਿਆ ਤਿਸ ਸਿਉਂ ਜੀ ਰਾਜਾ।

ਸੂਟ ਟਿਕਾਉ ਸਰੇ। ਜਿਸਕਾ ਜਾਸ ਸੁਣਤ ਭਾਵ ਤਰੀਐ ਤਾਂ ਸਿਉ ਰੰਗ ਨ ਲਾਵ ਸਰੇ। ਥੋਰੀ ਬਾਤ ਅਲਪ ਸੁਪਨੇ ਕੀ ਬਾਹੁਰ ਬਾਹੁਰ ਅਟਕਾਉ ਸਰੇ। ਭਇਓ ਪ੍ਰਸਾਦ ਕਿਰਪਾ ਨਿਧ ਠਾਕੁਰ ਸੰਤ ਸੰਗ ਪਤ ਪਾਈ। ਕਉ ਨਾਨਕ ਤ੍ਰੈ ਗੁਣ ਭ੍ਰਮ ਛੂਟਾ ਜੋ ਪ੍ਰਭ ਭਏ ਸਹਾਈ। ਮਾਰੂ ਮਹੱਲਾ ਪੰਜਵਾਂ ਅੰਤਰ ਜਾਮੇ ਸਭ ਜਾਣੈ ਤਿਸ ਤੇ ਕਾਂਧ ਲਾ ਰਿਓ। ਹਸਤ ਪਾਵ ਚਰੇ ਖਿਨ ਪੀਤਰ ਅਗਨ ਸੰਗ ਲੈ ਜਾ ਰਿਓ। ਮੂੜੇ ਤੈ ਮਨ ਤੇ ਰਾਮ ਵਿਸਾਰਿਓ। ਲੂਣ ਕਾਏ ਕਰੇ ਰਾਮ ਖੋਰੀ ਪੇਖਤ ਨੈਣ ਵਿਦਾਰਿਓ। ਰਹਾਓ ਅਸਾਧ ਰੋਗ ਪਜਿਓ ਤਨ ਪੀਤਰ ਟਰਤ ਨਾ ਕਾਹੂ ਟਾਰਿਓ। ਪ੍ਰਭ ਬਿਸਰਤ ਮਹਾ ਦੁਖ ਪਾਇਓ ਇਹ ਨਾਨਕ ਤਤ ਵਿਚਾਰਿਓ। ਮਾਰੂ ਮਹੱਲਾ ਪੰਜਵਾਂ ਚਰਨ ਕਮਲ ਪ੍ਰਭ ਰਾਖੇ ਚੀਤ ਹਰ ਗੁਣ ਗਾਵੇ ਨੀਤਾ ਨੀਤ। ਤਿਸ ਬਿਨ ਦੂਜਾ ਵਰਨਾ ਕੋ ਆਦ ਮਦ ਅੰਤ ਹੈ ਸੋ। ਸੰਤਨ ਕੀ ਓਟ ਆਪੇ ਆਪ ਰਹਾਓ ਜਾ ਕੇ ਵਸ ਹੈ ਸਗਲ ਸੰਸਾਰ। ਆਪੇ ਆਪ ਆਪ ਨਿਰੰਕਾਰ ਨਾਨਕ ਗਹਿਓ ਸਾਚਾ ਸੋਏ ਸੁਖ ਪਾਇਆ ਫਿਰ ਦੁਖ ਨ ਹੋਏ। ਮਾਰੂ ਮਹੱਲਾ ਪੰਜਵਾਂ ਘਰ ਤੀਜਾ ਏਕੋ ਅੰਕਾਰ ਸਤਿਗੁਰ ਪ੍ਰਸਾਦ ਪ੍ਰਾਣ ਸੁਖਦਾਤਾ ਜੀ ਸੁਖਦਾਤਾ ਤੁਮ ਕਾਹੇ ਵਿਸਾਰਿਓ ਗਿਆ ਨਾਥ। ਹੋਛਾ ਮਦ ਚਾਕ ਹੋਏ ਤੁਮ ਬਾਵਰ ਦੁਰਲਭ ਜਨਮ ਆਕਾਰਥ ਰੇ ਨਾਰੈ ਸੀ ਕਰੇ ਇਆਨਥ। ਤਦ ਸਾਰੰਗ ਧਾਰ ਭ੍ਰਮ ਤੂੰ ਭੂਲਾ ਮੋਹਿ ਲਪਟਿਓ ਦਾਸੀ ਸੰਗ ਸਾਨਥ। ਰਹਾਓ ਧਰਨੀ ਤਰ ਤਿਆਗ ਨੀਚ ਕੁਲ ਸੇਵਹੇ ਹਾਉ ਹਾਉ ਕਰਤ ਬਿਹਾਵਤ। ਫੋਕਟ ਕਰਮ ਕਰੇ ਅਗਿਆਨੀ ਮਨਮੁਖ ਆਂਧ ਕਹਾਵਤ। ਸਤ ਹੋਤਾ ਸਤ ਕਰ ਮਾਨਿਆ ਜੋ ਵਿਣਠਤ ਸੋ ਨੇ ਚਲ ਜਾਣਤ। ਪਰ ਕੀ ਕਹੋ ਆਪਣੀ ਕਰ ਪਕਰੀ ਐਸੇ ਭੂਲ ਭੁਲਾਣਤ। ਖੱਤਰੀ ਬ੍ਰਾਹਮਣ ਸੂਦ ਵੈਸ ਸਭ ਏਕੈ ਨਾਮ ਧਰਾਨਥ। ਗੁਰੂ ਨਾਨਕ ਉਪਦੇਸ਼ ਕਹਿਤ ਹੈ ਜੋ ਸੁਣੇ ਸੋ ਪਾਰ ਪ੍ਰਾਨਥ। ਮਾਰੂ ਮਹੱਲਾ ਪੰਜਵਾਂ ਗੁਪਤ ਕਰਤਾ ਸੰਗ ਸੋ ਪ੍ਰਭ ਡਹਿ ਕਾਵੈ ਮਨੁ ਖਾਏ। ਵਿਸਾਰ ਹਰ ਜਿਉ ਵਿਖੈ ਭੁਕੇ ਤਪਤ ਥੰਮ ਗਲ ਆਏ। ਰੇ ਨਰ ਕਾਏ ਪਰ ਗ੍ਰਹਿ ਜਾਏ ਕੁਚਲ ਕਠੋਰ ਕਾਮ ਗਰਦਵ ਤੁਮ ਨਹੀਂ ਸੁਨਿਓ ਧਰਮ ਰਾਏ। ਰਹਾਉ ਬੇਕਾਰ ਪਾਥਰ ਗਲੇ ਬਾਧੇ ਨਿੰਦ ਪੋਟ ਸਿਰਾਏ। ਮਹਾਸਾਗਰ ਸਮੁੰਦ ਲੰਘਣਾ ਪਾਰ ਨਾ ਪਰਨਾ ਜਾਏ। ਕਾਮ ਕ੍ਰੋਧ ਲੋਭ ਮੋਹਿ ਵਿਆਪਿਓ ਨੇਤਰ ਰਖੇ ਫਿਰਾਏ। ਸੀਸਿਓ ਠਾਵਨ ਨਾ ਕਬਹੋ ਮਿਲਾਈ ਮਹਾਦੁਤਰ ਮਾਏ। ਸੂਰ ਮੁਕਤਾ ਸੁਸੀ ਮੁਕਤਾ ਬ੍ਰਹਮ ਗਿਆਨੀ ਅਲਪਾਏ। ਸੁਭਾਵਤ ਜਸੇ ਬਹਿ ਸੰਤਰ ਅਲਿਪਤ ਸਦਾ ਨਿਰਮਲਾਏ। ਜਿਸ ਕਰਮ ਕੁੱਲਿਆ ਤਿਸ ਲਹਿ ਆਪਣਦਾ ਜਿਨ ਗੁਰ ਪੈ ਮੰਨਿਆ ਸੁਭਾਈ। ਗੁਰਮੰਤਰ ਅਵਕਦ ਨਾਮ ਦਿਨਾ ਜਨ ਨਾਨਕ ਸੰਕਟ ਜੋ ਨਾ ਪਾਏ। ਰੇ ਨਰ ਇਨ ਬਿਦ ਪਾਰ ਪਰਾਏ ਧਿਆਏ ਹਰ ਜਿਉ ਹੋਏ ਮ੍ਰਿਤਕ ਤਿਆਗ ਦੂਜਾ ਭਾਉ ਰਹਾਉ ਦੂਜਾ। ਮਾਰੂ ਮਹੱਲਾ ਪੰਜਵਾਂ ਬਾਹਰ ਢੂੰਡਣ ਤੇ ਛੂਟ ਪਰੇ ਗੁਰ ਘਰ ਹੀ ਮੈਂ ਦਿਖਾਇਆ ਥਾ। ਅਨਪਾਉ ਅਚਰਜ ਰੂਪ ਪ੍ਰਭ ਪੇਖਿਆ ਮੇਰਾ ਮਨ ਛੂਟ ਨਾ ਖਤੂੰ ਜਾਇਆ ਥਾ। ਮਾਨਕ ਪਾਇਓ ਰੇ ਪਾਇਓ ਹਰ ਪੂਰਾ ਪਾਇਆ ਥਾ। ਮੋਲ ਅਮੋਲਾ ਪਾਇਆ ਜਾਈ ਕਰ ਕਿਰਪਾ ਗੁਰੂ ਦਿਵਾਇਆ ਥਾ। ਰਹਾਓ ਅਦਿਸ਼ਟ ਅਗੋਚਰ ਪਾਰ ਬ੍ਰਾਹਮਿਰ ਸਾਧੂ ਅਕਥ ਕਥਾਇਆ ਥਾ। ਅਨਹਦ ਸ਼ਬਦ ਦਸਮ ਦੁਆਰ ਮਜਿਓ ਤੈ ਅੰਮ੍ਰਿਤ ਨਾਮ ਚੁਆਇਆ ਥਾ। ਤੋਟ ਨਾਏ ਮਨ ਤ੍ਰਿਸਨਾ ਬੂਜੀ ਅਖੋਟ ਭੰਡਾਰ ਸਮਾਇਆ ਥਾ। ਚਰਨ ਚਰਨ ਚਰਨ ਗੁਰ ਸੇਵੇ ਅਘੜ ਘੜਿਓ ਰਸ ਪਾਇਆ ਥਾ। ਸਹਿਜੇ ਆਵਾ ਸਹਿਜੇ ਜਾਵਾ ਸਹਿਜੇ ਮਨ ਖਿਲਾਇਆ ਥਾ। ਕਉ ਨਾਨਕ ਭਰਮ ਗੁਰ ਗੋਇਆ ਤਾਂ ਹਰ ਮਹਿਲੀ ਮਹਿਲ ਪਾਇਆ ਥਾ। ਮਾਰੂ ਮਹੱਲਾ ਪੰਜਵਾਂ

ਰੇ ਮਨ ਵਤਰ ਬੀਜਣ ਨਾਉ ਬੋਏ ਖੇਤੀ ਲਾ ਇਮਨ ਮਾ ਪਲੋ ਸਮੋ ਸੁਭਾਉ ਰਹਾਉ ਕੋਏ ਖੈੜਾ ਭਰਮ ਮਨ ਕਾ ਸਤਿਗੁਰ ਸਰਨੀ ਜਾਏ ਕਰਮ ਜਿਸ ਕਉ ਤੁਰਹੁ ਲਿਖਿਆ ਸੋਈ ਕਾਲ ਕਮਾਏ ਭਉ ਲਾਗਾ ਗੋਬਿੰਦ ਸਿਉ ਘਾਲ ਪਾਈ ਥਾਏ ਖੇਤ ਮੇਰਾ ਜੰਮਿਆ ਨਿਕੁਟ ਨਾ ਕਬ ਹੂੰ ਜਾਏ ਪਾਇਆ ਮੋਲ ਪਦਾਰਥੋ ਛੋੜ ਨਾ ਕਤਹੁ ਜਾਏ ਕਉ ਨਾਨਕ ਸੁਖ ਪਾਇਆ ਤ੍ਰਿਪਤ ਰਹੇ ਅਗਾਏ ਮਾਰੂ ਮਹੱਲਾ ਪੈਵਾਂ ਫੂਟੋ ਆਂਡਾ ਭਰਮ ਕਾ ਮਨੇ ਪਯੋ ਪਰਗਾਸ ਕਾਟੀ ਬੇਰੀ ਪਗਹਿ ਤੇ ਗੁਰਕੀਨੀ ਬੰਧ ਖਲਾਸ ਆਵਣ ਜਾਣ ਰਹੇ ਹੋ ਤਬ ਤੱਕ ਹਾੜਾ ਮੁੰਜ ਗਿਆ ਗੁਰ ਸੀਤਲ ਨਾਮ ਦਿਓ ਰਹਾਓ ਜਬ ਤੇ ਸਾਧੂ ਸੰਗ ਭਇਆ ਤਉ ਛੋੜ ਗਏ ਨਿਗਾਰ ਜਿਸ ਕੀ ਅਟਕ ਤਿਥ ਤੇ ਛੁੱਟੀ ਤਉ ਕਹਾਂ ਕਰੇ ਕੋਟਵਾਰ ਚੁੱਕਾ ਭਾਰਾ ਕਰਮ ਕਾ ਹੋਏ ਨੇ ਕਰਮਾ ਸਾਗਰ ਤੇ ਖੰਡੇ ਚੜੇ ਗੁਰ ਕੀਨੇ ਧਰਮਾ ਸਚ ਥਾਣ ਸਚ ਬੈਠਕਾ ਸਚ ਸੁਭਾਉ ਬਣਾਇਆ ਸਚ ਪੂੰਜੀ ਸਚ ਬਕਰੋ ਨਾਨਕ ਘਰ ਪਾਇਆ ਮਾਰੂ ਮਹੱਲਾ ਪੰਜਵਾਂ ਵੇਦ ਪੁਕਾਰੈ ਮੁਕਤੇ ਪੰਡਿਤ ਕਾ ਮਾਮਣ ਕਾ ਮਠਾ ਮੋਨੀ ਹੋਏ ਬੈਠਾ ਏਕਾਂਤੀ ਹਿਰਦੇ ਕਲਪਨ ਗਾਠਾ ਹੋਏ ਉਦਾਸੀ ਗ੍ਰਹਿ ਧਰ ਚੱਲਿਓ ਛੁਟਕੇ ਨਾਹੀ ਨਾਠਾ ਜੀ ਕੀ ਕਹਿ ਪੈ ਬਾਤ ਕਹਾ ਮੁਕਤ ਮੋਕੋ ਪ੍ਰਭ ਮਿਲੇ ਐਸੋ ਕਹਾਂ ਲਹਾ ਰਹਾਓ ਤਪਸੀ ਕਰਕੇ ਦੇਹੀ ਸਾਦੀ ਮਨਵਾ ਦੈ ਦਸਤਾਨਾ ਬ੍ਰਹਮਚਾਰ ਬ੍ਰਹਮ ਚੱਜ ਕੀਨਾ ਹਿਰਦੇ ਪਿਆ ਗੁਮਾਨਾ ਸੰਨਿਆਸੀ ਹੋਏ ਕੈ ਤੀਰਥ ਭ੍ਰਮ ਉਸ ਮੈਂ ਕ੍ਰੋਧ ਬਿਗਾਨਾ ਘੁੰਗਰ ਬਾਦ ਭਏ ਰਾਮਦਾਸਾ ਰੋਟੀਆਂ ਕੇ ਉਪਾਵਾ ਵਰਤ ਨੇਮ ਕਰਮ ਖਟਕੀ ਨੇ ਬਾਹਰ ਭੇਖ ਦਿਖਾਵਾ ਗੀਤ ਨਾਦ ਸੁਖ ਰਾਗ ਅਲਾਪੇ ਮਨ ਨਹੀਂ ਹਰ ਹਰ ਗਾਵਾ ਹਰਖ ਸੋਗ ਲੋ ਮੋਹ ਰਹਿਤ ਹੈ ਨਿਰਮਲ ਹਰ ਕੇ ਸੰਤਾ ਤਿਨ ਕੀ ਧੂੜ ਪਾਏ ਮਨ ਮੇਰਾ ਜਾਂ ਦਇਆ ਕਰੇ ਭਗਵੰਤਾ ਕਉ ਨਾਨਕ ਗੁਰਪੂਰਾ ਮਿਲਿਆ ਤਾਂ ਉਤਰੀ ਮਨ ਕੀ ਚਿੰਤਾ ਮੇਰਾ ਅੰਤਰਜਾਮੀ ਹਰ ਰਾਇਆ ਸਭ ਕੁਝ ਜਾਣੇ ਮੇਰੇ ਜੀ ਕਾ ਪ੍ਰੀਤਮ ਵਿਸਰ ਗਏ ਬਕਮਾਇਆ ਰਹਾਉ ਦੂਜਾ ਮਾਰੂ ਮਹੱਲਾ ਪੰਜਵਾਂ ਕੋਟ ਲਾਖ ਸਰਬ ਕੋ ਰਾਜਾ ਜਿਸ ਹਿਰਦੇ ਨਾਮ ਤੁਮਾਰਾ ਜਾ ਕੋ ਨਾਮ ਨਾ ਦੀਆ ਮੇਰੇ ਸਤਿਗੁਰ ਸੇ ਮਰ ਜਨਮੇ ਗਵਾਰਾ ਮੇਰੇ ਸਤਿਗੁਰ ਹੀ ਪਤ ਰਾਖ ਚੀਤ ਆਵੈ ਤਬ ਹੀ ਪਤ ਪੂਰੀ ਬਿਸਰਤ ਖਰਲੀਐ ਖਾਕ ਰਹਾਓ ਰੂਪ ਰੰਗ ਖੁਸ਼ੀਆਂ ਮਨ ਭੋਗਣ ਤੇ ਛਿੱਦਰ ਵਿਕਾਰਾ ਹਰ ਕਾ ਨਾਮ ਨਿਧਾਨ

ਰਾਤੇ ਜਿਨ ਗੁਰ ਮਿਲ ਹਰ ਹਰ ਗਾਇਆ ਕੂਚ ਮੂਚਿਆ ਪਾਰ ਸੁਆਮੀ ਅਗਮ ਦਰਬਾਰਾ ਨਾਮੋ ਵਡਿਆਈ ਸੋਭਾ ਨਾਨਕ ਖਸਮ ਪਿਆਰਾ ਮਾਰੂ ਮਹਲਾ ਪੰਜਵਾਂ ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਓਅੰਕਾਰ ਉਤਪਾਤੀ ਕੀਆ ਦੇਣ ਸਭ ਰਾਤੀ ਵਾਣ ਤ੍ਰਿਣ ਤ੍ਰਿਭਵਨ ਪਾਣੀ ਚਾਰ ਵੇਦ ਚਾਰੇ ਖਾਣੀ ਖੰਡ ਦੀਪ ਸਭ ਲੋਵਾ ਏਕ ਕਵਾਵੈ ਤੇ ਸਭ ਹੋਵਾ ਕਰਨੇ ਹਾਰਾ ਬੂਜੋ ਰੇ ਸਤਿਗੁਰ ਮਿਲੈ ਤਾਂ ਸੂਜੈ ਰੇ ਰਹਾਓ ਤ੍ਰੈ ਗੁਣਾ ਕੀਆ ਪੁਸਾਰਾ ਨਰਕ ਸੁਰਗ ਅਵਤਾਰਾ ਹਉਮੈ ਆਵੈ ਜਾਈ ਮਾ ਟਿਕਨ ਨਾ ਪਾਵੈ ਰਾਈ ਬਾਜ ਗੁਰੂ ਗੋਬਾਰਾ ਮਿਲ ਸਤਿਗੁਰ ਨਿਸਤਾਰਾ ਆਹੋ ਕਰਮ ਕਮਾਣੇ ਤੇ ਬੰਧ ਗਲਾਣੇ ਮੇਰੀ ਮੇਰੀ ਧਾਰੀ ਉਹਾਂ ਪੈਰ ਲੁਹਾਰੀ ਸੋ ਗੁਰ ਮਿਲ ਏਕ ਪਛਾਣੈ ਜਿਸ ਹੋਵੈ ਭਾਗ ਮਥਾਣੈ ਸੋ ਮਿਲਿਆ ਜੇ ਹਰ ਮਨ ਭਾਇਆ ਸੋ ਭੁਲਾ ਜੇ ਪ੍ਰਭੂ ਭੁਲਾਇਆ ਨਹਿ ਆਪ ਮੂਰਖ ਗਿਆਨੀ ਜੇ ਕਰਾਵੇ ਸੋ ਨਾਮ ਖਾਣੇ ਤੇਰਾ ਅੰਤ ਨਾ ਪਾਰਾ ਵਾਰਾ ਜਨ ਨਾਨਕ ਸਦ ਬਲੇ ਹਾਰਾ ਮਾਰੂ ਮਹੱਲਾ ਪੰਜ।

ਸੰਚੇ ਅੰਤ ਕੀ ਬਾਰ ਸਗਲ ਲੈ ਛਲਿਆ ਨਿਰਪੋ ਨਿਰੰਕਾਰ ਦੇ ਅਲੀਆ ਜੀ ਜਨ ਸਗਲੇ ਪ੍ਰਤ ਬਲੀਆ ਰਹਾਉ ਏਕੇ ਥਰਮ ਕਰ ਗਾਡੀ ਗੱਡ ਹੈ ਏਕੇ ਸੁਪਨੇ ਦਾਮ ਨਾ ਛੱਡ ਹੈ ਰਾਜ ਕਮਾਏ ਕਰੀ ਜਿਨ ਥੈਲੀ ਤਾਂ ਕਹਿ ਸੰਗ ਨਾ ਚੰਚਲ ਚਲੀਆ ਏਕੇ ਪ੍ਰਾਣ ਪਿੰਡ ਤੇ ਪਿਆਰੀ ਏਕ ਸੰਚੀ ਤਜ ਬਾਪ ਮਹਿਤਾਰੀ ਸੁੱਤ ਮੀਤ ਭਰਾਂ ਤੇ ਗੁਜੀ ਤਾਂ ਕਹਿ ਨਿਕਟ ਨਾ ਹੋਈ ਖਲੀਆ।

ਲੈ ਲਾਗੀ ਪਲੀਆ ਕਾਟੇ ਬੰਧਨ ਠਾਕੁਰ ਜਾਕੈ ਹਰ ਹਰ ਨਾਮ ਵਸਿਓ ਜੀ ਤਾਕੈ ਸਾਧ ਸੰਗ ਭਏ ਜਨ ਮੁਕਤੇ ਗਤ ਪਾਈ ਨਾਨਕ ਨਦਰ ਨਿਹਲੀਆ ਮਾਰੂ ਮਹਲਾ ਪੈਵਾਮ ਸਿਮਰੋ ਏਕ ਨਿਰੰਜਨ ਸੋਉ ਜਾਤੇ ਬਿਰਥਾ ਜਾਤ ਨਾ ਕੋ ਮਾਤ ਗਰਭ ਮੈਂ ਜਿਨ ਪ੍ਰਤ ਪਾਰਿਆ ਜਿਉਂ ਪਿੰਡ ਦੇ ਸਾਰ ਸਵਾਰਿਆ ਸੋਇ ਵਿਦਾਤਾ ਕਿਣ ਕਿਣ ਜਪੀਐ ਜਿਸ ਸਿਮਰਤੇ ਅਵਗੁਣ ਸਭ ਢਕੀਐ ਚਰਨ ਕਮਲ ਉਰੇ ਅੰਤਰ ਤਾਰੋ ਵਿਖਿਆ ਮਨ ਤੇ ਜਿਉ ਧਾਰੋ ਕਰਨ ਪਲਾ ਮਿਟੇ ਬਿਰਲਾਟਾ ਜਪ ਗੋਬਿੰਦ ਭਰਮ ਪਉ ਫਾਟਾ ਸਾਧ ਸੰਗ ਬਿਰਲਾ ਕੋ ਪਾਏ ਨਾਨਕ ਤਾਂ ਕੈ ਬਲ ਬਲ ਜਾਏ ਰਾਮ ਨਾਮ ਮਨ ਤਨ ਆਧਾਰਾ ਜੋ ਸਿਮਰੈ ਦਿਸ ਕਾ ਨਿਸਤਾਰਾ ਰਹਾਓ ਮਿਥਿਆ ਵਤ ਸਤ ਕਰ ਮਾਨੀ ਹਿਤ ਲਾਇਓ ਸਠ ਮੂੜ ਅਗਿਆਨੀ ਕਾਮ ਕ੍ਰੋਧ ਲੋਭ ਮਦ ਮਾਤਾ ਕੌਡੀ ਬਦਲੇ ਜਨਮ ਗਵਾਤਾ ਆਪਣਾ ਚੋਟ ਪੁਰਾਇਆ ਰਾਤਾ ਮਾਇਆ ਮਦ ਮਨ ਤਨ ਸੰਗ ਜਾਤਾ ਤ੍ਰਿਸ਼ਨ ਨਾ ਬੁਝੇ ਕਰਤ ਕਲੋਲਾ ਊਣੀ ਆਸ ਮਿਥਿਆ ਸੰਬੋਲਾ ਆਵਤ ਅਕੇਲਾ ਜਾਤ ਅਕੇਲਾ ਹਮ ਤੂੰ ਸੰਗ ਝੂਠੇ ਸੰਬੋਲਾ ਪਾਏ ਟਗੋਰੀਆ ਭੁਲਾਇਓ ਨਾਨਕ ਕਿਰਤ ਨਾ ਜਾਏ ਮਿਟਾਇਓ ਪਸ ਪੰਖੀ ਭੂਤ ਅਰ ਪ੍ਰੇਤਾ ਬਿਦ ਜੋਨੀ ਫਿਰ ਤਿਆ ਨੇਤਾ ਜੈ ਜਾਨੋ ਤੈ ਰਹਿ ਨਾ ਪਾਵੇ ਥਾਣ ਵਿਹੋਣ ਉੱਠ ਉੱਠ ਫਿਰਤਾ ਵੈ ਮਨ ਤਨ ਵਾਸਨਾ ਬਹੁਤ ਮਿਸਥਾਰਾ ਅਮੇਵ ਮੂਠੋ ਬੇਚਾਰਾ ਅਣਕ ਦੋਖ ਅਰ ਬਹੁਤ ਸੰਜਾਈ ਤਾਂ ਕਿ ਕੀਮਤ ਕਹਿ ਨਾ ਜਾਈ ਪ੍ਰਭ ਬਿਸਰਤ ਨਰਕ ਮੈਂ ਪਾਇਆ ਤੈ ਮਾਤ ਨਾ ਬੰਧ ਨਾ ਮੀਤ ਨਾ ਜਾਇਆ ਜਿਸ ਕਾ ਹੋਤ ਕਿਰਪਾਲ ਸੁਮਾਮੀ ਸੋ ਜਾ ਨਾਨਕ ਪਾਰ ਗ੍ਰਾਮੇ ਪ੍ਰਹਮਤ ਪ੍ਰਹਮਤ ਪ੍ਰਭ ਸਰਣੀ ਆਇਆ ਦੀਨਾ ਨਾਰ ਜਗਤ ਪਿਤ ਪਾ ਮਾਇਆ ਪ੍ਰਭ ਦਿਆਲ ਦੁੱਖ ਦਰਦ ਵਿਧਾਰਨ ਜਿਸ ਭਾਵੈ ਤਿਸ ਹੀ ਨਿਸਤਾਰਨ ਅੰਧਕ ਉਤੇ ਕਾਢਣ ਹਾਰਾ ਪ੍ਰੇਮ ਭਗਤ ਹੋਤ ਨਿਸਤਾਰਾ ਸਾਧ ਰੂਪ ਆਪਣਾ ਤਨ ਧਾਰਿਆ ਮਾਂ ਅਗਣ ਦੇ ਆਪ ਵਾਰਿਆ ਜਪ ਤਪ ਸੰਜਮਾ ਇਸ ਤੇ ਕਿਛ ਨਾਹੀ ਆਦ ਅੰਤ ਪ੍ਰਭ ਅਗਮ ਅਗਾਹੀ ਨਾਮ ਦੇ ਮੰਗ ਦਸ ਤੇਰਾ ਹਰ ਜੀਵਨ ਪਦ ਨਾਨਕ ਪ੍ਰਭ ਮੇਰਾ ਮਾਰੂ ਮਹੱਲਾ ਪੰਜਵਾਂ ਕਤ ਕਉ ਡਹਿ ਕਾਵੋ ਲੋਗਾ ਮੋਹਣ ਦੀਨ ਕਿਰਪਾਈ ਐਸੀ ਜਾਨ ਪਾਈ ਸਰਨ ਸੂਰੋ ਗੁਰਦਾਤਾ ਰਾਖੈ ਆਪ ਵਡਾਈ ਰਹਾਓ ਭਗਤਾਂ ਕਾ ਅਗਿਆਕਾਰੀ ਸਦਾ ਸਦਾ ਸੁਖਦਾਈ ਆਪਣੇ ਕਉ ਕਿਰਪਾ ਕਰੀਓ ਇੱਕ ਨਾਮ ਧਿਆਈ ਨਾਨਕ ਦੀ ਨਾਮ ਮੰਗ ਰੁਤੀਆ ਭਰਮ ਚੁਕਾਈ ਮਾਰੂ ਮਹੱਲਾ ਪੰਜਵਾਂ ਮੇਰਾ ਠਾਕੁਰ ਅਤ ਪਹਾਰਾ ਮੋਹ ਸੇਵਕ ਬੇਚਾਰਾ ਮੋਹਣ ਲਾਲ ਮੇਰਾ ਪ੍ਰੀਤਮ ਮਨ ਪ੍ਰਾਣਾ ਮੋਕੋ ਦੇ ਦਾਨਾ ਰਹਾਓ ਸਗਲੇ ਮੈਂ ਦੇਖੇ ਜੋਈ ਬੀਜੋ ਔਰ ਨਾ ਕੋਈ ਜੀਅਨ ਪ੍ਰਤਪਾਲ ਸਮਾਹੈ ਹੈ ਹੋਸੀ ਆਹੇ ਦਇਆ ਮੋਹੇ ਕੀਜੈ ਦੇਵਾ ਨਾਨਕ ਲਾਗੋ ਸੇਵਾ ਮਾਰੂ ਮਹੱਲਾ ਪੰਜਵਾਂ

ਤਿਸੈ ਬੂਰ ਜਿਨ ਤੂੰ ਕੀਆ ਪ੍ਰਭ ਕਰਨ ਕਾਰਨ ਏਕ ਰਹਾਉ ਚੇਤ ਮਨ ਮੈਂ ਤਜ ਸਿਆਣਪ ਛੋੜ ਸਗਲੇ ਭੇਕ ਸਿਮਰ ਹਰ ਹਰ ਸਦਾ ਨਾਨਕ ਤਰੇ ਕਈ ਅਨੇਕ ਮਾਰੂ ਮਹੱਲਾ ਪੰਜਵਾਂ ਪਤਿਤ ਪਾਵਣ ਨਾਮ ਜਾ ਕੋ ਨਾਥ ਕੋ ਹੈ ਨਾਥ ਮਹਾਂ ਭਉ

ਕੈ ਹਾਥ ਰਹਾਉ। ਸਾਧ ਸੰਗਤ ਗੁਣ ਉਚਾਰਨ ਹਰ ਨਾਮ ਅੰਮ੍ਰਿਤ ਪਾਤ, ਕਰੋ ਕਿਰਪਾ ਮੁਰਾਰ ਮਾਧੋ ਸੁਣ ਨਾਨਕ ਜੀ ਵੈ ਗਾਥ। ਮਾਰੂ ਅੰਜਲੀ ਮਹੱਲਾ ਪੰਜਵਾਂ, ਕਰ ਸਤਵਾਂ ਇੱਕੋ ਅੰਕਾਰ, ਸਤਿਗੁਰ ਪ੍ਰਸਾਦ ਸੰਜੋਗ ਵਿਜੋਗ ਧੁਰੋ ਹੀ ਹੁਆ, ਪੰਚ ਧਾਤ ਕਰ ਪੁਤਲਾ ਕੀਆ, ਸਾਹ ਕੈ ਫੁਰਮਾਇ ਅੜੈ ਜੀ ਦੇਹੀ ਵਿਟ ਜੀਓ ਆਏ ਪਿਆ। ਜਿੱਤੇ ਅਗਣ ਪਖੈ ਪੜਹਾਰੇ, ਊਰਦ ਮੁਖ ਮਹਾਂ ਗੁੰਬਾਰੇ, ਸਾਸ ਸਾਸ ਮਾਲੇ ਸੋਈ, ਉਥੈ ਖਸਮ ਛਡਾਏ ਲਿਆ। ਵਿੱਚੋਂ ਗਰਭੈ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿਤ ਲਾਇਆ, ਆਵੈ ਜਾਏ ਭਵਾਈਐ ਜੋਨੀ, ਰਹਿ ਨਾ ਕਿਤ ਹੀ ਥਾਏ ਭਇਆ। ਮਿਹਰਬਾਨ ਰਖ ਲੈ ਅਨਿਆਪੇ, ਜੀ ਜੰਤ ਸਭ ਤਿਸ ਕੇ ਥਾਪੇ, ਜਨਮ ਪਦਾਰਥ ਜਿਣ ਚੱਲਿਆ, ਨਾਨਕ ਆਇਆ ਸੋ ਪਰਵਾਨ ਥਿਆ। ਮਾਰੂ ਮਹੱਲਾ ਪੰਜਵਾਂ, ਵੈਦੋ ਨਾ ਵਾਈ ਭੈਣੋ ਨਾ ਭਾਈ, ਏਕੋ ਸਹਾਈ ਰਾਮ ਹੇ, ਕੀਤਾ ਜਿਸੋ ਹੋਵੈ ਪਾਪਾ ਮੱਲੋ, ਧੋਵੈ ਸੋ ਸਿਮਰੋ ਪ੍ਰਧਾਨ ਹੇ। ਘਟ ਕਟੇ ਵਾਸੀ ਸਰਬ ਨਿਵਾਸੀ, ਅਸਿਰ ਜਾਕਾ ਥਾਨ ਹੇ।

ਤੂੰ ਸਮਰੱਥ ਅਕਥ ਅਗੋਚਰ ਜਿਉ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਤਰਨ ਗਗਨ ਨਵ ਖੰਡ ਮਹਿ ਜੋਤ ਸਵ ਰੂਪੀ ਰਹਿਓ ਭਾਰ ਭਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤਖ ਹਾਰ ਤਤ ਵਿਚਾਰ ਜਹਿ ਮਥੁਰਾ ਜਗ ਤਾਰਨ ਕਉ ਅਵਤਾਰ ਬਣਾਇਓ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਹਿ ਆਇਓ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦਿ ਗੁਰੇ ਨਮਹਿ ਜੁਗਾਦ ਗੁਰੇ ਨਮਹਿ ਸਤਿਗੁਰੇ ਨਮਹਿ ਸ਼੍ਰੀ ਗੁਰਦੇਵੇ ਨਮਹਿ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹਿ ਮਿਟਾਵੋ ਸਿਮਰੋ ਜਾਸ ਬਿਸੰਬਰ ਏਕੈ ਨਾਮ ਜਪਤਾ ਗਣਤ ਅਨੇਕੈ ਵੇਦ ਪੁਰਾਣ ਸਿਮਰਤ ਸੁਧਾਖਿਰ ਕਿਨੇ ਰਾਮ ਨਾਮ ਕਿਆਖਰ ਕਿਨਕਾ ਏਕ ਜਿਸ ਜੀ ਵਸਾਵੈ ਤਾਂ ਕਿ ਮਹਿਮਾ ਗਣੀ ਨਾ ਆਵੈ ਕਾਂਕੀ ਏਕੈ ਦਰ ਤੁਹਾਰੋ ਨਾਨਕ ਉਨ ਸੰਗ ਮੈਂ ਉਧਾਰੋ ਸੁਖਮਣੀ ਸੁਖੇ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਭ ਨ ਬਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ ਪ੍ਰਭ ਸਿਮਰਤ ਕਛ ਬਿਘਨ ਲਾਗੈ ਪ੍ਰਭ ਕੈ ਸਿਮਰਨ ਆਂਦਿਨ ਜਾਗੈ ਪ੍ਰਭ ਕੈ ਸਿਮਰਨ ਭਾਉ ਨਾਮ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿੱਧ ਸਿੱਧ ਨਉ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ ਪ੍ਰਭ ਕੈ ਸਿਮਰਨ ਤੀਰਥਿ ਸਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੋ ਫਲ ਫਲਾ ਸੇ ਸਿਮਰੇ ਜਿਨ ਆਪ ਸਿਮਰਾਏ ਨਾਨਕ ਤਾਂ ਕਹਿ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੈ ਮੁੱਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ ਪ੍ਰਭ ਕੈ ਸਿਮਰਨ ਸਭ ਕੀ ਸੁਜੈ ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਨ ਜਾਏ ਅੰਮ੍ਰਿਤ ਨਾਮ ਰਿਨ ਮਹਿ ਸਮਾਏ ਪ੍ਰਭ ਜੀ ਬਸੇ ਸਾਧ ਕੀ ਰਚਨਾ ਨਾਨਕ ਜਨਕਾ ਦਾਸਨ ਦਸਨਾ ਪ੍ਰਭ ਕਉ ਸਿਮਰੇ ਸੇ ਧਨਵੰਤੇ ਪ੍ਰਭ ਕਉ ਸਿਮਰੇ ਸੇ ਪਤਵੰਤੇ ਪ੍ਰਭ ਕਉ ਸਿਮਰੇ ਸੇ ਜਨ ਪਰਵਾਨ

ਪ੍ਰਭ ਕਾ ਸਿਮਰਨ ਨਿਚਲ ਆਸਨ, ਪ੍ਰਭ ਕਾ ਸਿਮਰਨ ਕਮਲ ਵਿਘਾਸਣ, ਪ੍ਰਭ ਕੈ ਸਿਮਰਨ ਅਨਹਰਜੁਨ ਘਾਰ, ਸੁਖ ਪ੍ਰਭ ਸਿਮਰਨ ਕਾਂਤ ਨਾ ਪਾਰ, ਸਿਮਰੇ ਸੇ ਜਨ ਜਿਨ ਕੋ ਬ੍ਰਹਮ ਆਇਆ, ਨਾਨਕ ਤਿਨ ਜਨ ਸਰਣੀ ਪਇਆ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਵੇਦ ਉਪਾਏ, ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚਾਉ ਕੁੰਡ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀਓ ਸਗਲੇ ਆਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ, ਕਰ ਕਿਰਪਾ ਜਿਸੇ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ, ਸਲੋਕ ਦੀਨ ਦਰਦ ਦੁੱਖ ਪੰਜਨਾ, ਕਟ ਕਟ ਨਾਥ ਅਨਾਥ, ਸਰਨ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ, ਅਸ਼ਟਪਦੀ ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨੁਹਾ ਨਾਮ ਤੇਰੇ ਸੰਗ ਸਹਾਈ, ਜੈ ਮਹਾ ਭਿਆਨ ਦੂਰ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰੇ ਚਲੈ, ਜੈ ਮੁਸਕਲ ਹੋਵੈ ਅਤ ਪਾਰੀ, ਹਰ ਕੋ ਨਾਮ ਕਿਨ ਮਹਿ ਉਧਾਰੀ, ਅਨਕ ਪੁਨਹਿ ਚਰਨ ਕਰਤ ਨੇਤਰੇ, ਹਰ ਕੋ ਨਾਮ ਕੋਟ ਪਾਪ ਪਰਹਰੈ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੁਖ ਕਨੇਰੇ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ, ਲਾ ਕਰੋਰੀ ਬੰਧ ਨਾ ਪਰੈ, ਹਰ ਕਾ ਨਾਮ ਜਪਤ ਨਿਸਤਰੇ, ਅਣਕ ਮਾਇਆ ਰੰਗ ਤਿੱਖ ਨਾ ਬੁਝਾਵੇ, ਹਰ ਕਾ ਨਾਮ ਜਪਤ ਅਗਾਵੈ, ਜੇ ਮਾਰਗੇ ਜਾਤ ਅਕੇਲਾ, ਤੈ ਹਰ ਨਾਮ ਸੰਗ ਹੋਰ ਸੁਹੇਲਾ, ਐਸਾ ਨਾਮਨ ਤਦਾ ਧਿਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ, ਛੂਟਤ ਨਹੀਂ ਕੋਟ ਲਖ ਬਾਹੀ, ਨਾਮ ਜਪਤ ਤੈ ਪਾਰ ਪੁਰਾਹੀ, ਅਣਕ ਬਿਗਨ ਜੈ ਆਏ ਸੰਘਾਰੇ, ਹਰ ਕਾ ਨਾਮ ਤਤਕਾਲ ਉਧਾਰੈ, ਅਣਕ ਜੋਣ ਜਣ ਮੈਂ ਮਰ ਜਾਮ, ਨਾਮ ਜਪਤ ਪਾਵੇ ਬਿਸਰਾਮ, ਹਉ ਮਹਿਲਾ ਮਲਕ ਬੁਨਾ ਧੋਵੇ, ਹਰ ਕਾ ਨਾਮ ਕੋਟ ਪਾਪ ਖੋਵੇ, ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਐ ਸਾਧ ਕੈ ਸੰਗ, ਜੇ ਮਾਰ ਕੇ ਗਣੇ ਜਾਇ ਨਾ ਕੋਸਾ, ਹਰ ਕਾ ਨਾਮ ਹਾ ਸੰਗ ਤੋਸਾ, ਜੈ ਪੈਂਡੇ ਮਹਾਨ ਦੁਗਬਾਰਾ, ਹਰ ਕਾ ਨਾਮ ਸੰਗ ਉਜਿਆਰਾ, ਜਹਾਂ ਪੰਤਰਾ ਕੋ ਨਾ ਸਿਆਂ ਨੂੰ, ਹਰ ਕਾ ਨਾਮ ਤੇ ਨਾਲ ਪਛਾਣੋ, ਜੈ ਮਹਾਭਿਆਨ ਤਪਤ ਬਹੁ ਕਾਮ, ਤੈ ਹਰ ਕੇ ਨਾਮ ਕੀ ਤੁਮ ਉੱਪਰ ਸ਼ਾਮ, ਜਹਾਂ ਤ੍ਰਿਖਾ ਮਾਰ ਤੁਝੇ ਅਕਰ ਕਹਿ, ਤੈ ਨਾਨਕ ਹਰ ਹਰ ਅੰਮ੍ਰਿਤ ਬਰ ਕਹਿ, ਭਗਤ ਜਨਾ ਕੀ ਬਰਤਨ ਨਾਮ, ਸੰਤ ਜਨਾ ਕੇ ਮਨ ਵਿਸਰਾਮ, ਹਰ ਕਾ ਨਾਮ ਦਾਸ ਕੀ ਓਟ, ਹਰ ਕਾ ਨਾਮ ਉਦਰੇ ਧਨ ਕੋਟ, ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰ ਔਕਦ ਸਾਧਕ ਮਾਤ, ਹਰ ਜਨ ਕੇ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀ ਨੋ ਦਾਨ, ਮਨ ਤਨ ਰੰਗ ਰਤੇ ਰੰਗ ਏਕੇ, ਨਾਨਕ ਜਨ ਕੈ ਬਿਰਤ ਬਵੇਕੈ, ਹਰ ਕਾ ਨਾਮ ਜਨ ਕਾ ਮੁਕਤ ਜੁਗਤ, ਹਰ ਕਾ ਨਾਮ ਜਨ ਕਾ ਤ੍ਰਿਪਤ ਭੁਗਤ, ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਾ ਪ੍ਰਣ ਭੰਗ, ਹਰ ਕਾ ਨਾਮ ਜਨ ਕੀ ਵਡਿਆਈ, ਹਰ ਕਾ ਨਾਮ ਜਨ ਸੁਭਾ ਪਾਈ, ਹਰ ਕਾ ਨਾਮ ਜਨ ਕੋ ਭੋਗ ਜੋਗ, ਹਰ ਨਾਮ ਜਪਤ ਕਚ ਨਹਿ ਵਿਯੋਗ, ਜਨ ਰਤਾ ਹਰ ਨਾਮ ਕੀ ਸੇਵਾ, ਨਾਨਕ ਪੂਜੇ ਹਰ ਹਰ ਦੇਵਾ, ਹਰ ਹਰ ਜਨ ਕੇ ਮਾਲਕ ਜੀਨਾ, ਹਰ ਧਨ ਜਨ ਕੁਆ ਪ੍ਰਭ ਦੀਨਾ, ਹਰ ਹਰ ਜਨ ਕੇ ਓਟ ਸਤਾਣੀ, ਹਰ ਪ੍ਰਤਾਪ ਜਨ ਔਰ ਨ ਜਾਣੀ, ਓਤ ਪੋਰ ਜਨ ਹਰ ਰਸ ਰਾਤੇ, ਸੁਨ ਸਮਾਧ ਨਾਮ ਰਸ ਮਾਤੇ, ਆਠ ਪਹਿਰ ਜਨ ਹਰ ਹਰ ਜਪੇ, ਹਰ ਕਾ ਭਗਤ ਪ੍ਰਗਟ ਨਹੀਂ ਛਪੇ, ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਕੇਤੇ ਤਰੇ, ਪਾਰ ਜਾਤ ਹਰ ਕੋ ਨਾਮ ਕਾਮ ਧੇਨ, ਹਰ ਹਰ ਗੁਣ ਗਾਮ, ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰਨ ਦੁੱਖ ਲਥਾ, ਨਾਮ ਕੀ ਮਹਿਮਾ, ਸੰਤ ਰਿਤ ਵਸੈ, ਸੰਤ ਪ੍ਰਤਾਪ ਤਰ ਸਭ ਨਸੈ, ਸੰਤ ਕਾ ਸੰਗ ਵਡ ਭਾਗੀ ਪਾਈਐ, ਸੰਤ ਕੀ ਸੇਵਾ ਨਾਮ ਧਿਆਈਐ, ਨਾਮ ਤੁਲ ਕਾ ਸ਼ਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ, ਸਲੋਕ ਬਹੁ

ਮੈਂ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਘਰ ਸ਼ਾਸਤਰ ਸਿਮਰਤ ਵਿਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਮਨ ਮਧੇ ਫਿਰਿਆ ਅਣਕ ਪ੍ਰਕਾਰ ਕੀਏ ਬੋਲਤ ਨਾ ਪੁਨ ਦਾਨ ਹੋ ਮੈਂ ਬੋਲਤ ਨਾ ਸਰੀਰ ਕਟਾਇ ਹੋ ਮੈਂ ਕਾ ਰਾਤੀ ਵਰਤ ਨੇਮ ਕਰੇ ਬਾ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ ਨੌ ਖੰਡ ਪ੍ਰਿਥਮੀ ਫਿਰੈ ਚਿਰ ਜੀਵੈ ਮਾਵ ਦਾਤ ਪੀਸਰ ਥੀਵੇ ਅਗਨ ਮਾਹੇ ਹੁਮਤ ਪ੍ਰਾਣ ਅਨਕ ਹਸਵ ਹੈਵਰ ਪੁੰਦਾਨ ਨਿਉਲੀ ਕਰਮ ਕਰੇ ਬਵਾਸਣ ਜੈਨ

0: ਮਾਰਗ ਸੰਜਮ ਅਤਿ ਸਾਧਨ ਨਿਮਕ ਨਿਮਕ ਕਰ ਸਰੀਰ ਕਟਾਵੇ ਤੋ ਪੀਹਾਂ ਮੈਂ ਮੈਲ ਨਾ ਜਾਵੇ ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਥ ਦੇ ਛੁਟੈ ਗਰਭ ਗੁਮਾਨਾ ਮਨ ਤੇ ਹੁਟੈ ਸੋਚ ਕਰੈ ਦਿਨ ਸੇ ਹਰ ਰਾਤ ਮਨ ਕੀ ਮੈਲ ਨਾ ਤਨ ਤੇ ਦਾਤ ਇਸ ਦੇਹੀ ਕੋ ਬਹੁ ਸਾਧਨਾ ਕਰੇ ਮਨ ਤੇ ਕਬੂ ਨਾ ਵਿਖੇ ਅਟਰੈ ਜਲ ਧੋਵੇ ਬਹੁ ਦੇਹ ਅਨੀਤ ਸ਼ੁੱਧ ਕਾਹੇ ਕਾਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਿਤ ਬਹੁ ਮੂਚ ਬਹੁਤ ਸਿਆਣਪ ਜਮ ਕਾ ਭਉ ਵਿਆਪੈ ਅਣਕ ਰਤਨ ਕਰ ਤ੍ਰਿਸ਼ਨਾ ਧਰਾਪੈ ਪੇਖ ਅਨੇਕ ਅਗਨ ਨਹੀਂ ਬੁਝੈ ਕੋਟ ਉਪਾਵ ਦਰਗੈ ਨਹੀਂ ਸਿੰਜੈ ਛੂਟ ਸ ਨਾਹੀਉ ਪਿਆਲ ਮੋਹਿ ਵਿਆਪਹਿ ਮਾਇਆ ਜਾਲ ਵਰ ਕਰਤੂਤ ਸਗਲੀ ਜਮ ਡਾਨੈ ਗੋਵਿੰਦ ਭਜਨਾ ਬਿਨ ਤਿਲ ਨਹੀਂ ਮਾਨੈ ਹਰ ਕਾ ਨਾਮ ਜਬ ਦੁਖ ਜਾਏ ਨਾਨਕ ਬੋਲੇ ਸਹਿ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਹਿਰਦੈ ਸਦਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾ ਸੰਗ ਹੋਮੈ ਸ਼ੋਰੈ ਜੇ ਕੋ ਜਨਮ ਮਰਨ ਤੇ ਡਰੈ ਸਾ ਜਨਾ ਕੀ ਸਰਨੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ
1: ਨਾਨਕ ਤਾਕੈ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾ ਸੰਗ ਜਾਕਾ ਮਿਟਾ ਭਮਾਨ ਆਸ ਕੋ ਜੋ ਜਾਣ ਨੀਚਾ ਸੋ ਗਣੀਏ ਸਭ ਤੇ ਉੱਚਾ ਜਾ ਕਾ ਮਨ ਹੋਈ ਸਗਲ ਕਰੀਨਾ ਹਰ ਹਰ ਨਾਮ ਤਨ ਘਟ ਘਟ ਚੀਨਾ ਮਨ ਆਪਣੇ ਤੇ ਬੁਰਾ ਮਟਾਨਾ ਪੇਖੈ ਸਗਲ ਸ੍ਰਿਸ਼ਟ ਸਾਜਨਾ ਸੁਖ ਦੁਖ ਜਨ ਸਮ ਦ੍ਰਿਸ਼ਟੇਤਾ ਨਾਨਕ ਪਾ ਪੁੰਨ ਨਹੀਂ ਲੇਪਾ ਨਿਰਤਨ ਕੋ ਤਨ ਤੇਰੋ ਨਾਓ ਨਥਾਵੇ ਕੋ ਨਾਉ ਤੇਰਾ ਥਾਓ ਨਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਕਟਾਕੋ ਦੇਵ ਹੁਦਾਨ ਕਰਨ ਕਰਾਵਨ ਹਾਰ ਸਵਾਮੀ ਸਗਲ ਕਟਾਕੇ ਅੰਤਰ ਜਮੀ ਆਪਣੀ ਗਤ ਮਿਤ ਜਨ ਹੋਇਆ ਪੀ ਆਪਣ ਸੰਗ ਆ ਪ੍ਰਭ ਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਔਰ ਨ ਜਾਣ ਸਕੋਏ ਸਰਵ ਧਰਮ ਹੈ ਸ੍ਰਿਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮਹਿ ਉਤਮ ਕਿਰਿਆ ਸਾ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਹੈ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮਹਿ ਅੰਮ੍ਰਿਤ ਬਾਣੀ ਹਰ ਕੋ ਜਸੋ ਰਸਨ ਬਖਾਨੀ ਸਗਲ ਥਾਨ ਤਿਹੋ ਉਤਮ ਥਾਨ ਨਾਨਕ ਜੀ ਕਰ ਵਸੈ ਹਰ ਨਾਮ ਸਲੋਕ ਨਿਰ

ਅਸ਼ਟਪਦੀ ਰਮਈਆ ਕੇ ਗੁਣ ਚੇਤ ਪਰਾਨੀ ਕੌਣ ਮੋਲਤੇ ਕੌਣ ਦ੍ਰਿਸ਼ਟਾਨੀ ਜਿੰਤੂ ਸਾਜ ਸਵਾਰ ਸੀ ਗਾਰਿਆ ਗਰਭ ਅਗਨ ਮੈਂ ਜਿਨਹਿ ਉਬਾਰਿਆ ਬਾਰ ਬਸਤਾ ਤੁਝੇ ਪਿਆਰ ਹੈ ਦੂਧ ਪਰ ਜੋਬਨ ਭੋਜਨ ਸੁਖ ਸੂਦ ਬਿਰਦ ਪਿਆ ਪੁਰ ਸਾਖ ਸੈਨ ਮੁਖ ਪਿਓ ਬੈਠ ਕੋ ਦੈਨ ਇਹੋ ਨਿਰਗੁਣ ਗੁਣ ਕਛੂ ਨਾ ਬੂਝੈ ਬਖਸ਼ ਲਿਓ ਤੋ ਨਾਨਕ ਸੀਜੈ ਜੇ ਪ੍ਰਸਾਦ ਤਰ ਉਪਰ ਸੁਖ ਬਸਹੀ ਸੋਤ ਭਰਾਤ ਮੀਤ ਬਣਤਾ ਸੰਗ ਹੱਸੇ ਜਿਹ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਾਉਣ ਪਾਵਕ ਮੁੱਲਾ ਜੇ ਪ੍ਰਸਾਦ ਭੋਗੇ ਸਵ ਰਸਾ ਸਗਲ ਸਮੱਗਰੀ ਸੰਗ ਸਾਥ ਬਸਾ ਦੀਨੇ ਹਸਤ ਪਾਵ ਕਰ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਗਰਚਨਾ ਐਸੇ ਦੁਖ ਮੁੜਿਆਂਦ ਬਿਆਪੇ ਨਾਨਕ ਕਾਢ ਲਿਓ ਪ੍ਰਭ ਆਪੇ ਆਦਿ ਅੰਤ ਜੋ ਰੱਖਣ ਹਾਰ ਤਿਸਿਓ ਪ੍ਰੀਤ ਨਾ ਕਰੈ ਗਵਾਰ ਜਾ ਕੀ ਸੇਵਾ ਨਾ ਨਿਦ ਪਾਵੈ ਤਾਸੋ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਦ ਸਦਾ ਹਜੂਰੇ ਤਾਕੋ ਅੰਦਾ ਜਾਂਤ ਦੂਰੇ ਜਾ ਕੀ ਟਹਿਲ ਪਾਵਹਿ ਦਰਗੈ ਮਾਨ ਤਿਸੇ ਬਿਸਾਰੈ ਮੁਗਧ ਅਜਾਨ ਸਦਾ ਸਦਾ ਇਹ ਭੋਲਣ ਹਾਰ ਨਾਨਕ ਰਾਖਣ ਹਾਰ ਅਪਾਰ ਰਤਨ ਤਿਆ ਕਵਡੀ ਸੰਗ ਰਚੈ ਸਾਚ ਛੋੜ ਝੂੜ ਸੰਗ ਮਚੈ ਜੋ ਸੁਨਾ ਸੋ ਅਸਥਿਰ ਕਰ ਮਾਨੈ ਜੋ ਹੋਣ ਸੋ ਦੂਰ ਪੁਰਾਨੈ ਛੋੜ ਜਾਇ ਤਿਸਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪੋ ਤਾਰੈ ਤੋਏ ਗਰਤਬ ਪ੍ਰੀਤ ਪਸਮ ਸੰਗ ਹੋਏ ਅੰਧਕੂਪ ਮੈਂ ਪਤਤ ਬਿਕਰਾਲ ਨਾਨਕ ਕਾਢ ਲਿਹੋ ਪ੍ਰਭ ਦਿਆਲ ਕਰ ਤੋਤ ਪਸੂ ਕੀ ਮਾਨਸ ਜਾਤ ਲੋਕ ਵਿਚਾਰਾ ਕਰੈ ਦਿਨ ਰਾਤ ਬਾਰ ਪੇਖਨ ਤਰ ਮਲ ਮਾਇਆ ਸ਼ਬਸ਼ ਨਾਹੀ ਕਛ ਕਰੈ ਛਪਾਇਆ ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋਭ ਸਵਾਨ ਅੰਤਰ ਅਗਨ ਬਾਤਨ ਸਵਾਹਾ ਗਲ ਪਾਥਰ ਕੈਸੇ ਤਰੇ ਅਥਾਹਾ ਜਾ ਕੈ ਅੰਤਰ ਬਸੈ ਪ੍ਰਭ ਆਪ ਨਾਨਕ ਤੇਜਨ ਸਹਿਦ ਸਮਾਤ ਸੁਨ ਅੰਧਾ ਕੈਸੀ ਮਾਰਗ ਪਾਵੈ ਕਰ ਗੈ ਲਿਓ ਓੜ ਨਿਭਾਵੈ ਕਹਾ ਬਜਾਰਤ ਬੂਝੈ ਡੋਰਾ ਨਿਸਕ੍ਰਿਯ ਤੋ ਸਮਝੈ ਭੋਰਾ ਕਹਾ ਬਿਸਨ ਪਦ ਗੁਆਵੈ ਗੁੰਗ ਜਤਨ ਕਰੈ ਤੋ ਪੀ ਸੁਰ ਭੰਗ

ਪਦੀ ਦਸ ਵਸਤੂ ਲੈ ਪਾਛੈ ਪਾਵੈ ਏਕ ਵਸਤ ਕਾਰਨ ਬਖੋਟ ਗਵਾਵੈ ਏਕ ਪੀਨਾ ਦੇ ਦਸ ਪੀ ਹਿਰ ਲੇ ਤੋ ਮੂੜਾ ਕਹਾ ਕਹਾ ਕਰੇ ਤੋ ਮੂੜਾ ਕਹੋ ਕਹਾ ਕਰੇ ਜਿਸ ਠਾਕਰ ਸਿਓ ਨਾਹੀ ਚਾਰਾ ਤਾਕੋ ਕੀਜੈ ਸਾਧ ਨਮਸਕਾਰਾ ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੂਖਤਾ ਹੋ ਮਨ ਬੂਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ

ਬਿਰਖ ਗਿਛਾਇਆ ਸਿਉ ਰੰਗ ਲਾਵੈ, ਉਹ ਬਿਨਸੈ ਉਹ ਮਨ ਪਛਤਾਵੈ, ਜੂਦੀ ਸੈ ਸੋ ਚਾਲਨਹਾਰ, ਲਪਟ ਰੋਤੈ ਅੰਧ ਅੰਧਾਰ।

ਆਈ ਮਿਥਿਆ ਤਨ ਧਨ ਕੁਟੰਬ ਸਬਾਇਆ ਮਿਥਿਆ ਹੋਮੈ ਮਮਤਾ ਮਾਇਆ ਮਿਥਿਆ ਰਾਜ ਜੋਬਨ ਤਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤੀ ਅਸ ਬਸਤਰਾ ਮਿਥਿਆ ਰੰਗ ਸੰਗ ਮਾਇਆ ਪੇ ਖਸਤਾ ਮਿਥਿਆ ਤ੍ਰੋ ਮੋਹ ਅਪਮਾਨ ਮਿਥਿਆ ਆਪਸੂ ਪਰ ਕਰਤ ਗੁਮਾਨ ਆਸਤਰ ਭਗਤ ਸਾਧ ਕੀ ਸਰਨ ਨਾਨਕ ਜਪ ਜਾ ਜੀਵੈ ਹਰ ਕੇ ਚਰਨ ਮਿਥਿਆ ਸਰਵਣ ਪਰ ਨਿੰਦਾ ਸੁਨੇ ਮਿਥਿਆ ਹਸਤ ਪਉ ਦਰਬ ਕੋ ਹਿਰੇ ਮਿਥਿਆ ਨੇਤਰ ਪੇਖਤ ਪਰ ਤਰਾ ਰੁਪਾਦ ਮਿਥਿਆ ਰਸਨਾ ਭੋਜਨ ਅਨ ਸਵਾਦ ਮਿਥਿਆ ਚਰਨ ਪਰ ਬਕਾਰ ਕੋ ਤਾਵੇ ਮਿਥਿਆ ਮਨ ਪਰ ਲੋ ਲੁਬਾਵੇ ਮਿਥਿਆ ਤਨ ਹੀ ਪਰੋਪਕਾਰਾ ਮਿਥਿਆ ਬਾਸ ਲੇਤ ਬੇਕਾਰਾ ਬਿਨ ਬੂਜੇ ਮਿਥਿਆ ਸਭ ਭਏ ਸਫਲ ਦੇ ਨਾਨਕ ਹਰ ਹਰ ਨਾਮ ਲੇ ਬਿਰਥੀ ਸਾਧ ਕੀ ਆਰਜਾ ਸਾਚ ਬਿਨਾ ਕਹਿ ਹੋਤ ਸੁਚਾ ਬਿਰਥਾ ਨਾਮ ਬਿਨਾ ਤਨ ਅੰਧ ਮੁਖ ਆਵਤ ਤਾਕੈ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬ੍ਰਿਤਾ ਬਿਹਾਈ ਮੇਘ ਬਿਨਾ ਜੋ ਖੇਤੀ ਜਾਏ ਗੋਬਿੰਦ ਭਜਨ ਬਿਨ

ਕਰੀ ਨਿਮਖ ਨਿਮਖ ਜਪ ਨਾਨਕ ਹਰੀ ਸਲੋਕ ਕਾਮ ਕ੍ਰੋਧ ਅਰ ਲੋ ਮੋਹ ਬਿਨਸ ਜਾਏ ਅਹਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜੇ ਪ੍ਰਸਾਦ ਸ਼ਕਤੀ ਹੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖ ਮਨ ਮਾਹੇ ਜੇ ਪ੍ਰਸਾਦ ਸੁਗੰਧ ਤਾਂ ਲਾਵੇ ਤਿਸ ਕੋ ਸਿਮਰਤ ਪਰਮਗਤ ਪਾਵੇ ਜੇ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਬਸਨਾ ਆੜ ਪੈ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਤਿਆ ਮਨ ਜੋਗ ਜੇ ਪ੍ਰਸਾਦ ਪਾਰ ਪਟੰਬਰ ਹੰਡਾਵੇ ਤਿਸੇ ਤਿਆਗਤ ਔਰ ਲਬਾਵੇ ਜੇ ਪ੍ਰਸਾਦ ਸੁਖ ਸੇ ਸੋਈ ਜੈ ਮਨ ਆਠ ਪੈਰ ਤਾਕਾ ਜਸ ਗਾਵੀ ਜੈ ਜੇ ਪ੍ਰਸਾਦ ਤੁਝ ਸਭ ਕੋ ਮਾਨੈ ਮੁਖ ਤਾਕੋ ਜਸ ਰਸਨ ਬਖਾਨੈ ਜੇ ਪ੍ਰਸਾਦ

ਜੇ ਪ੍ਰਸਾਦ ਆਰੋਗ ਕੰਚਨ ਦੇਹੀ ਲਿਵ ਲਾਓ ਤਸਰਾਮ ਸਨੇਹੀ ਜੇ ਪ੍ਰਸਾਦ ਤਰਾਉ ਲਾ ਰਹਿਤ ਮਨ ਸੁਖ ਪਾਵੈ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸਰਨੀ ਪਰ ਠਾਕਰ ਪ੍ਰਵਤਾ ਕੈ ਜਿਹੇ ਪ੍ਰਸਾਦ ਤੁਝਕੋ ਨਾ ਪਹੁੰਚੈ ਮਨ ਸਾਧ ਸਾਧ ਸਿਮਰੋ ਪ੍ਰਭੁ ਉੱਚੇ ਜੇ ਪ੍ਰਸਾਦ ਪਾਈ ਦੁਰਲਭ ਦੇਹੇ ਨਾਨਕ ਤਾਂ ਕੀ ਭਗਤ ਕਰੇ ਜੇ ਪ੍ਰਸਾਦ ਆਪੂਖਣ ਪਹਿਰੀਜੈ ਮਨ ਤਿਸ ਸਿਮਰਤੋ ਕੋ ਆਲ ਸਕੀਜੈ ਜੇ ਪ੍ਰਸਾਦ ਅਸਵ ਹਸਤ ਅਸਵਾਰੀ ਮਨ ਤਿਸ ਪ੍ਰਕੋ ਕਬੂ ਨਾ ਵਿਸਾਰੀ ਜੇ ਪ੍ਰਸਾਦ ਅਸਵਹਸਤ ਅਸਵਾਰੀ ਮਨ ਤਿਸ ਪ੍ਰਭ ਕੋ ਕਬੂ ਨਾ ਵਿਸਾਰੀ ਜੇ ਪ੍ਰਸਾਦ ਬਾਗ ਮਿਰਖ ਧਨਾ ਰਾਖ ਪ੍ਰੋਏ ਪ੍ਰੋ ਆਪਣੇ ਮਨਾ

ਸਾਰ ਬ੍ਰਹਮ ਗਿਆਨੀ ਸਦਾ ਸਾ ਜਾਗਤ ਬ੍ਰਹਮ ਗਿਆਨੀ ਅਹੋਂ ਬੁੱਧ ਤਿਆਗਤ ਬ੍ਰਹਮ ਗਿਆਨੀ ਕੇ ਮਨ ਪਰਮਾਨੰਦ ਬ੍ਰਹਮ ਗਿਆਨੀ ਕੇ ਕਰ ਸਦਾ ਆਨੰਦ ਬ੍ਰਹਮ ਗਿਆਨੀ ਸੁਖ ਸਹਿ ਜਿਨਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ਬ੍ਰਹਮ ਗਿਆਨੀ ਇੱਕ ਸੰਘੇਤਾ ਬ੍ਰਹਮ ਗਿਆਨੀ ਕਾ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ ਬ੍ਰਹਮ ਗਿਆਨੀ ਸਿਕਰੈ ਪ੍ਰਵਿਆਪ ਬ੍ਰਹਮ ਗਿਆਨੀ ਕਾ ਬਰ ਪ੍ਰਤਾਪ ਬ੍ਰਹਮ ਗਿਆਨੀ ਕਾ ਦਰਸ ਬਡ ਭਾਗੀ ਪਾਈਐ ਨਾਨਕ ਬ੍ਰਹਮ ਗਿਆਨੀ ਕੋ ਬਲ ਬਲ ਜਾਈਐ ਬ੍ਰਹਮ ਗਿਆਨੀ ਕੋ ਖੋਜ ਮਹੇਸਰ ਨਾਨਕ ਬ੍ਰਹਮ ਗਿਆਨੀ ਆ ਪਰਮੇਸਰ ਬ੍ਰਹਮ ਗਿਆਨੀ ਕੇ ਕੀਮਤ ਨਾਹੇ ਬ੍ਰਹਮ ਗਿਆਨੀ ਕਹਿ ਸਗਲ ਮਨ ਮਾਹੇ ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨੀ ਕੋ ਸਦਾ ਆਦੇਸ ਬ੍ਰਹਮ ਗਿਆਨੀ ਕਾ ਕਥਿਆ ਨ

ਪ੍ਰਾਣ ਪ੍ਰਸੋਏ ਕਈ ਕੋਟ ਪਾਰ ਬ੍ਰਹਮ ਕੀ ਦਾਸ ਤਿਨ ਹੋਤ ਆਤਮ ਪ੍ਰਗਾਸ ਕਈ ਕੋਟ ਤਤ ਕੇ ਬੀਤੀ ਸਦਾ ਨਿਹਾਰੇ ਕੋ ਨੇਤਰੇ ਕਈ ਕੋਟ ਨਾਮ ਗੁਣ ਗਾਵੇ ਆਤਮ ਰਸੁਖ ਸਹਿ ਸਮਾ।

ਹੋਈ ਨਾਨਕ ਤਿਸ ਬਲ ਹਾਰਨੈ ਜਲ ਥਲ ਮਹੀਲ ਸੋਈ ਅਸ਼ਟਪਦੀ ਕਰਨ ਕਰਾਉਣ ਕਰਨੈ ਜੋਗ ਜੋ ਸੁਪਾਵੈ ਸੋਈ ਹੋਗ ਖਿਨ ਮੈਂ ਥਾਪੋ ਥਾਪਣ ਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ ਹੁਕਮੇ ਤਰ ਅਤਰ ਹਾਵੈ ਹੁਕਮੇ ਉਪਜੈ ਹੁਕਮ ਸਮਾਵੈ ਹੁਕਮੇ ਉੱਚ ਨੀਚ ਵਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖੈ।

ਇਸ਼ਟਪਦੀ ਸੰਤ ਕਾ ਦੁਖਨ ਯਾਰ ਜਾ ਘਟੈ, ਸੰਤ ਕਾ ਦੁਖਨ ਜਮ ਤੇ ਨਹੀਂ ਛੁਟੈ, ਸੰਤ ਕਾ ਦੁਖਨ ਸੁਖ ਸਭ ਜਾਏ, ਸੰਤ ਕਾ ਦੁਖਨ ਨਰਕ ਮੈਂ ਪਾਏ, ਸੰਤ ਕਾ ਦੁਖਨ ਮਤ ਹੋਏ ਮਲੀਨ, ਸੰਤ ਕਾ ਦੁਖਨ ਸੋਭਾ ਤਿਹੀਨ, ਸੰਤ ਕੇ ਹੱਥੇ ਕੋ ਰੱਖੈ ਨਾ ਕੋਈ, ਸੰਤ ਕੈ ਦੁਖਨ ਥਾਨ ਪ੍ਰਸ਼ਟ ਹੋਏ, ਸੰਤ ਕਿਰਪਾਲ ਕਿਰਪਾ ਜੀ ਕਰੈ, ਨਾਨਕ ਸੰਤ ਸੰਗ ਨਿੰਦਕ ਪੀ ਤਰੈ, ਸੰਤ ਕੇ ਦੁਖਣ ਤੇ ਮੁਖ ਪਵੈ, ਸੰਤਨ ਕੈ ਦੁਖਣ ਕਾਗ ਜਿਉ ਲਵੈ, ਸੰਤਨ ਕੈ ਦੁਖਣ ਸਰਪ ਜੂਨ ਪਾਏ, ਸੰਤ ਕੈ ਦੁਖਣ ਤ੍ਰਿਗਤ ਜੂਨ ਕਰਮਾਏ, ਸੰਤਨ ਕੈ ਦੁਖਣ ਤਿਸ਼ਨਾ ਮੈਂ ਜਲੈ, ਸੰਤ ਕੈ ਦੁਖਣ ਸਭ ਕੋਸ਼ਲੈ, ਸੰਤ ਕੈ ਦੁਖਣ ਤੇ ਸਭ ਜਾਏ, ਸੰਤ ਕੈ ਦੁਖਣ ਨੀਚ ਨਿਚਾਏ, ਸੰਤ ਦੁਖੀ ਕਾ ਥਾਉ ਕੋ ਨਾਹੇ, ਨਾਨਕ ਸੰਤ ਪਾਵੇ ਤਾਂ ਪੀ ਗਤ ਪਾਹੇ, ਸੰਤ ਕਾ ਨਿੰਦਕ ਮਾਂ ਤਤਾਈ, ਸੰਤ ਕਾ ਨਿੰਦਕ ਟਿਕ ਨਾ ਪਾਈ, ਸੰਤ ਕਾ ਨਿੰਦਕ ਮਾਂ ਹਤਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ, ਸੰਤ ਕਾ ਨਿੰਦਕ ਰਾਜ ਤਿਹੀਨ, ਸੰਤ ਕਾ ਨਿੰਦਕ ਦੁਖੀਆਰ ਦੀਨ, ਸੰਤ ਕ ਨਿੰਦਕੋ ਸਰਬ ਰੋਗ, ਸੰਤ ਕ ਨਿੰਦਕ ਕੋ

ਢਾਈ ਅਸ਼ਟਪਦੀ ਮਾਨਕੀ ਟੇਕ ਬਿਰਥੀ ਸਭ ਜਾਣ ਦੇਵਨ ਕੋਇ ਕਹਿ ਭਗਵਾਨ ਜਿਸ ਕਹਿ ਦੀਆ ਰਹੇ ਅਗਾਏ ਬਹੁ ਨ ਤ੍ਰਿਸ਼ਨਾ ਲੱਗ ਗਏ ਆਏ ਮਾਰਾ ਰਾਖਾ ਏ ਕੋ ਆਪ ਮਨ ਕਹਿ ਕਿਛੁ ਨਾਹੀ ਹਾਥ ਤਿਸਕਾ ਹੁਕਮ ਬੋ ਸੁਖ ਹੋਏ ਤਿਸਕਾ ਨਾਮ ਰਾ ਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਸੋਏ ਨਾਨਕ ਬਿਘਨਾ ਲਾਗੈ ਕੋਏ ਉਸਤਰ ਮਨ ਮੈਂ ਕੰਨ ਰੰਕਾਰ ਕਰ ਮਨ ਮੇਰੇ ਸਤ ਬਿਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸਹੇਲਾ ਕਰ ਲੈ ਜੀਓ ਨੈਨੋ ਪੇਖ ਠਾਕੁਰ ਕਾ ਰੰਗ ਸਾਧ ਸੰਗ ਬਿਨ ਸੇ ਸਭ ਸੰਗ ਚਰਨ ਚਲੋ ਮਾਰ ਗੋਬਿੰਦ ਮਿਟੇ ਪਾਪ ਜਪੀਏ ਹਰ ਬਿੰਦ ਕਰ ਹਰ ਕਰਨ ਸੁਨ ਹਰ ਕਥਾ ਦਰਗੈ ਨਾਨਕੋ ਜਲ ਮਥਾ ਬੜਭਾਗੀ ਤੇ ਜਨ

0: ਏਕ ਪਛਾਨਾ ਏਤੋਤ ਕੀਓ ਸੋ ਜੀ ਜਾਨਾ ਨਾਮ ਸੰਗ ਜਿਸਕਾ ਮਨ ਮਾਨਿਆ ਨਾਨਕ ਨਿਰੰਜਨ ਜਾਣਿਆ ਗੁਰ ਪ੍ਰਸਾਦ ਆਪਣੇ ਆਪ ਸੁਝੈ ਤਿਸਕੀ ਜਾਨੋ ਤ੍ਰਿਸ਼ਨਾ ਬੁਝੈ ਸਾ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤਿਉਹਾਰ ਜਨ ਰਹਿਤ ਆਨੰਦਨ ਕੀਰਤਨ ਕੇਵਲ ਬਖਿਆਨ ਗ੍ਰਿਸਤ ਮੈਂ ਸੋਈ ਨਿਰਬਾਨ ਗੇ ਕੂਪਰ ਜੇ ਜਨ ਕੀ ਆਸਾ ਤਿਸਕੀ ਕਟੀਏ ਜਮ ਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸੇ ਨਾ ਲਾਗੈ
1: ਦੂਖ ਜਿਸ ਕੋ ਹਰ ਪ੍ਰਭ ਮਨ ਚਿਤ ਆਵੈ ਸੋ ਸੰਤ ਸੁਹੇਲਾ ਨਹੀਂ ਡੁਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕੋ ਕਿਸ ਤੇ ਡਰੈ ਜੈਸਾ ਸਾ ਤੈਸਾ ਦ੍ਰਿਸ਼ਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਦਤ ਸੋਦਤ ਸੋਦਤ ਸੀਜਿਆ ਗੁਰਪ੍ਰਸਾਦ ਤਾਂ ਸਭ ਬੁੱਝਿਆ ਜਬ ਦੇਖੋ ਤਬ ਸਭ ਕੁਛ ਮੂਲ ਨਾਨਕ ਸੋ ਸੁਖਮ ਸੋਈ ਅਸਥੂਲ ਨੈ ਕਿਸ ਜਨਮੈ ਨੈ ਕਿਸ ਮਰੈ ਆਪਣ ਚਲਤਾ ਪੀ ਕਰੈ ਆਵਣ ਜਾਵਣ ਦ੍ਰਿਸ਼ਟ ਅਨ ਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮੈਂ ਆਪ ਅਨਕ ਜੁਗਤ ਰਚ ਥਾਪ ਥਾਪ ਅਭਨਾਸੀ ਨਾਹੀ ਕਿਛ ਖੰਡ ਧਾਰਨ ਧਾਰ ਰਹੋ ਬ੍ਰਹਿਮੰਡ ਅਲਖ ਭੇਵ ਪੁਰਖ ਪ੍ਰਤਾਪ ਆਪ ਜਪਾਏ ਤਾਂ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਉਦਰੈ ਤਿਨ ਮੰਤ ਪ੍ਰਭ ਕੇ ਸੇਵਕ

ਤਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿਨ ਸੰਤਨ ਕੀ ਬਾਛੋ ਧੂਰ ਨਾਨਕੀ ਹਰ ਲੋਚਾ ਪੂਰ ਮਨ ਮੂਰਖ ਕਾਹੇ ਬਿਲਾਈਐ ਪੁਰਬ ਲਿਖੇ ਕਾ ਲਿਖਿਆ।

ਬਾਣੀ ਸਤ ਪੁਰਖ ਸਭ ਮੈਂ ਸਮਾਣੀ ਸਤ ਕਰਮ ਜਾਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੈ ਸਭ ਭਲੀ ਸਤਨਾਮ ਪ੍ਰਭ।

ਕੀਰੀ ਮੈਂ ਕਲ ਰਾਖੈ, ਭਸਮ ਕਰੈ ਲਸਕਰ ਕੋਟ ਲਾਖੈ। ਜਿਸ ਕਾ ਸਾਸ ਨ ਕੱਢਤ ਆਪ, ਤਾਕੋ ਰਾਖਤ ਦੇ ਕਰ ਹਾਥ। ਮਾਨਸ ਜਤਨ ਕਰਤ ਬਉ ਭਾਤ।

ਹੈ ਸਤਿਗੁਰ ਸਿੱਖੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੇ ਸਤਿਗੁਰ ਸਿੱਖਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ ਗੁਰ ਕੈ ਗ੍ਰਹਿ।

ਆਓ ਓਬਿਨ ਸਹਿ ਪੂਰਨ ਹੋਏ ਆਸ ਭਗਤ ਪਾਇ ਆਤਮ ਪ੍ਰਗਾਸ ਤਿਤ ਕਰ ਜਾਏ ਬਸੇ ਅਬਿਨਾਸੀ ਕਉ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਹਿ ਜਨ ਸਾਚਾ ਜਨ ਮਰੈ ਸੋ ਕਾਚੋ ਕਾਚਾ।

ਹਰ ਕੀ ਭਗਤ ਕਰੋ ਮਨ ਲਾਏ, ਮਨ ਬੰਸ਼ਤ ਨਾਨਕ ਫਲ ਪਾਏ, ਸੰਗ ਨ ਚਾਲ ਸਥਿਰੈ ਤਨਾ, ਤੂੰ ਕਿਆ ਲਪਟਾਵੈ ਮੂਰਖ ਮਨਾ। ਸੁਤ ਮੀਤ ਕੁਟਾਂਬਰ ਬਣਤਾ ਇੰਤੇ ਕਹੋ ਤੁਮ ਕਵਣ ਸੁਨਾਥਾ, ਰਾਜ ਰੰਗ ਮਾਇਆ ਵਿਸਥਾਰ ਇੰਤੇ ਕਹੋ ਕਵਣ ਛੁਟਕਾਰ। ਆਸ ਅਸਥੀ ਰੱਥ ਸਵਾਰੀ, ਝੂਠਾ ਡੰਪ ਝੂਠ ਪਾ ਸਾਰੀ, ਜਿੰਦੀ ਏ ਤਿਸ ਬੂਜੇ ਨਾ ਬੇਗਾਨਾ, ਨਾਮ ਵਿਸਾਰ ਨਾਨਕ ਪਛਤਾਨਾ।

ਸਹਿਜ ਸੁਭਾਏ ਨਾਨਕ ਗੁਣ ਗਾਓ। ਗੁਣ ਗਾਵ ਤੇਰੀ ਉਤਰ ਸਮੈਲ, ਬਿੰਸ ਜਾਏ ਹਉ ਮੈਂ ਬਿਖ ਫੈਲ, ਹੋਏ ਅਚਿੰਤ ਬਸੈ ਸੁਖ ਨਾਲ, ਸਾਸ ਗਿਰਾ ਸਰਨਾਮ ਸੰਭਾਲ। ਛਾੜ

ਇਸ਼ ਪੁੰਨੀ ਸਰਦਾ ਸਾ ਪੂਰੀ ਰਵ ਰਿਆ ਸਾ ਸੰਗ ਹਜੂਰੀ ਜਿਸ ਕਾ ਸਾਥਨ ਲੀਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਬਿਸਰੈ ਜੇ ਕਾਲ ਨਾ ਭਾਨੈ ਸੋ ਕਿਉਂ ਬਿਸਰੈ ਜੇ ਕੀ ਆ ਜਾਨੈ ਸੋ ਕਿਉਂ ਬਿਸਰੈ ਜਿਨ ਸਭ ਕਿਛ ਦੀ ਆ ਸੋ ਕਿਉਂ ਬਿਸਰੈ ਜੇ ਜੀਵਨ ਜੀ ਆ ਸੋ ਕਿਉਂ ਬਿਸਰੈ ਜੇ ਅਗਨ ਮੈਂ ਰਾਖੈ ਗੁਰਪ੍ਰਸਾਦ ਕੋ ਬਿਰਲਾ ਲਾਖੈ ਸੋ ਕਿਉਂ ਬਿਸਰੈ ਜੇ ਵਿਖਤੇ ਕੱਢ ਹੈ ਜਨਮ ਜਨਮ ਕਾ ਟੁੱਟਾ ਗੰਢ ਹੈ ਗੁਰਪੂਰੈ ਤਤ ਇਹ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਇਹੋ ਕਾਮ ਆਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਾ ਨਾਮ ਜਪਾਵੋ ਭਗਤ ਪਾਏ ਤਰੀਐ ਸੰਸਾਰ ਬਿਨ ਭਗਤੀ ਤਨ ਹੋਸ਼ੀ।

ਗੋਬਿੰਦ ਗੋਪਾਲ ਸਰਬ ਕਟਾ ਕਰਤ ਪ੍ਰਤਪਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾਂ ਕੈ ਪ੍ਰਾਣ ਆਧਾਰ ਜੋ ਜੋ ਜਪੈ ਸੋਏ ਪੁਨੀਤ ਭਗਤ ਪਾਏ ਲਾਵੈ ਮਨ ਹੀਤ ਹਮ ਨਿਰਗੁਣ ਯਾਰ ਨੀਚੇ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬ ਬੈਕੁੰਠ ਮੁਕਤ ਮੋਖ ਪਾਏ ਇੱਕ ਨਿਮ ਕਰਕੇ ਗੁਣ ਗਾਇਨ ਕਿਰਾਜ ਭੋਗ ਬੜਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾ ਪ੍ਰਸੰਗੀਤ ਰਸਨਾ ਜਪਤੀ ਹਰ ਹਰ ਨੀਤ ਪਲੀ ਸੁਕਰਨੀ ਸੋਭਾ ਤਨਵੰਤ ਹਿਰਦੇ ਬਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦਿਓ।

ਅਸ਼ਟਪਦੀ ਜਾਬੇ ਆਕਾਰ ਏ ਕਸ਼ਨਾ ਦ੍ਰਿਸ਼ਟੇਤਾ ਪਾਪੁਨ ਤਬ ਕਹਿਤੇ ਹੋਤਾ ਜਬ ਤਾਰੀ ਆਪਣ ਸੁਨ ਸਮਾਧੋ ਤਬ ਬੈਰ ਵਿਰੋਧ ਕੀ ਸੰਕ ਮਾਤ ਜਬ ਇਸਕਾ ਵਰਨ ਚੇਨ ਨਾ ਜਾਪਤ ਤਬ ਅਰਖ ਸੋ ਕਉ ਕਿਸੈ ਵਿਆਪਤ ਜਬ ਆਪਣੇ ਆਪ ਆਪਾਰ ਬ੍ਰਹਮੋ ਤਬ ਮੋਹ ਕਾਂਕਸ਼ ਹੋਵਤ ਭਰਮੋ ਆਪਣ ਖੇਲਾ ਵਰਤੀਜਾ ਨਾਨਕ ਕਰਨੇ ਹਾਰ ਨਾ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਦ ਮੁਕਤ ਕਹੋ ਕਿਸ ਕੋ ਗਣੀ ਜਬ ਏਕਿਆ ਰਗਮ ਅਪਾਰ ਤਬ ਨਰਕ ਸੁਰ ਕਹੋ ਕੌਣ ਅਵਤਾਰ ਜਬ ਨਿਰਗੁਣ ਪ੍ਰਭ ਸਹਿਜ ਸੋਭਾਏ ਤਬ ਸਿਵ ਸਖਤ ਕਹੋ ਕਿ ਠਾਏ ਜਬ ਆਪੇ ਆਪ ਆਪਣੀ ਜੋਤ ਧਰੈ ਤਬ ਕੌਣ ਨਿਡਰ ਕੌਣ ਕਤਰ ਡਰੈ ਆਪਣ ਚਲਤਾਪ ਕਰਨੇ ਹਾਰ ਨਾਨਕ ਠਾਕੁਰ ਅਗਮ ਅਪਾਰ ਅਵਿਨਾਸੀ ਸੁਖ ਆਪਣੇ ਆਸਨ ਤੈ ਜਨ ਮਨ ਕਹੋ ਕਾਂ ਅਵਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤ੍ਰਾਸ ਕਹੋ ਕਿਸ ਹੋਏ ਜਬ ਅਵਗਤ ਅਗੋਚਰ ਪ੍ਰਵੇਕਾ ਤਬ ਚਿਤ੍ਰਗੁਪਤ ਕਿਛ ਭੂਸ਼ਤ ਲੇਖਾ ਜਬ ਨਾਥ ਨਿਰੰਜਨ ਅਗੋਚਰ ਅਗਾਧੇ ਤਬ ਕੌਣ ਛੁਟੇ ਕੌਣ ਬੰਧਨ ਬਾਧੇ ਆਪਣੇ ਆਪ ਆਪੀਏ ਚਰਜਾ ਨਾਨਕ ਆਪਣ ਰੂਪ ਆਪੀਓ ਪਰਜਾ ਜਹ ਨਿਰਮਲ ਪੁਰਖ ਪੁਰਖ ਪਤ ਹੋਤਾ ਤਬ ਮੈਲ ਕਹੋ ਕਹਿ ਧੋਤਾ ਜਹ ਨਿਰੰਜਨ ਨਿਰੰਕਾਰ ਨਿਰਬਾਣ ਤੈ ਕੌਣ ਕੁਮਾਨ ਕੌਣ ਅਭਿਮਾਨ ਜੈ ਸਰੂਪ ਕੇਵਲ ਜਗਦੀਸ਼ ਤੈ ਛਲ ਛਦਰ ਲਗਤ ਕਹੋ ਕੀਸ ਜੈ ਜੋ ਸਰੂਪੀ ਜੋ ਸੰਗ ਸਮਾਵੈ ਤਾਹ ਕਿਸੈ ਭੂਕ ਕੌਣ ਤ੍ਰਿਪਤਾਵੈ ਕਰਨ ਕਰਾਵਣ ਕਰਨੇ ਹਾਰ ਨਾਨਕ ਕਰਤੇ ਕਾ ਨਾਹੀਂ ਸੁਮਾਰ ਜਬ ਆਪਣੀ ਸੋਭਾ ਆਪਣ ਸੰਗ ਬਣਾਈ ਤਬ ਕੌਣ ਮਾਏ ਬਾਪ ਮਿੱਤਰ ਸੁਤ ਭਾਈ ਜਾਂ ਸਰਬ ਕਲਾ ਪੇ ਪ੍ਰਵੀਨ ਤੈ ਬੇਦਕ ਤੇਬ ਕਹਾਂ ਕਉ ਚੀਨ ਜਵਾਬ ਆਪਣਾ ਆਪ ਆਪ ਉਰਧਾਰੈ ਤੋ ਸਗਨ ਅਪਸਗਨ ਕਾਮ ਵਿਚਾਰੈ ਜੈ ਆਪਣੇ ਊਜੇ ਆਪਣੇ ਆਪ ਨੇਰਾ ਦੇ ਕੌਣ ਠਾਕੁਰ ਕੌਣ ਕਹੀਐ ਚੇਰਾ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਤ ਜਾਨੋ ਆਪ ਜੈ ਛਲ ਛੇਦਾ ਭੇਦ ਸਮਾਇਆ ਊਹਾ ਕਿਸੇ ਵਿਆਪਤ ਮਾਇਆ ਆਪਸ ਕਉ ਆਪੇ ਆਦੇਸ਼ ਤੇ ਗੁਣ ਕਾ ਨਾਹੀ ਪਰਵੇਸ਼ ਜੈ ਏਕੈ ਏਕ ਏਕ ਭਗਵੰਤਾ ਤੈ ਕੌਣ ਚਿੰਤ ਕਿਸ ਲਾਗੈ ਚਿੰਤਾ ਜੈ ਆਪਣੇ ਆਪ ਆਪ ਤੇ ਆਰਾ ਤੈ ਕੌਣ ਕਥੇ ਕੌਣ ਸੁਣੇ ਹਾਰਾ ਬਹੁ ਬੇਅੰਤ ਊਚ ਤੇ ਊਚਾ ਨਾਨਕ ਆਪਸ ਕਉ ਆਪੇ ਪਾਹੁਚਾ ਜੈ ਆਪ ਰਚਿਆ ਪ੍ਰਪੰਚਕਾਰ ਜੈ ਆਪ ਰਚਿਓ ਪ੍ਰਪੰਚਕਾਰ ਤੈ ਗੁਣ ਮੈਂ ਕੀਨੋ ਵਿਸਥਾਰ ਪਾਪੁਨ ਤੈ ਪਈ ਕਹਾਵਤ ਕੋ ਨਰਕ ਕੋ ਸੁਰਗ ਬਸ਼ਾਵਤ ਆਲ ਜਾਲ ਮਾਇਆ ਜੰਜਾਲ ਹੋ ਮੈ ਮੋਹ ਭਰਮ ਪੈ ਭਾਰ ਦੁਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕੀਓ ਬਖਿਆਨ ਆਪਣ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤਉ ਨਾਨਕ ਏਕੈ ਜੈ ਅਵਗਤ ਭਗਤੈ ਆਪ ਜੈ ਪਸਰੈ ਪਸਾਰ ਸੰਤ ਪ੍ਰਤਾਪ ਦਉ ਪਾਖਾ ਪੇ ਧਨੀ ਉਨਕੀ ਸੋਭਾ ਉਨਹੂੰ ਬਣੀ ਆਪੇ ਕੌਤਕ ਕਰੇ ਅਨੰਦ ਚੋਜ ਆਪੇ ਰਸ ਭੋਗ ਨਿਰਯੋਗ ਜਸ ਪਾ

ਸਤਿਕਾਰ ਨਾਨਕ ਇੱਕੋ ਪਸਰਿਆ ਦੂਜਾ ਕਹਿ ਦਸਟਾ ਰਾਸ਼ਟਰਪਤੀ ਆਪ ਕਥੇ ਆਪ ਸੁਣਨੇ ਹਾਰ ਆਪੇ ਕਾ ਵਿਸਥਾਰ ਜਤ ਸਪਾਵੈ ਤਾਂ ਸ੍ਰਿਸ਼ਟ ਉਪਾਏ ਆਪਣੇ ਭਾਣੇ ਲਏ ਸਮਾਏ ਤੁਮ ਤੇ ਭਿੰਨ ਨਹੀਂ ਕਿਛੁ ਹੋਏ ਆਪਣ ਸੂ ਸਬਜੈਕਟ ਪਰੋਏ ਜਾ ਕੋ ਪ੍ਰਭ ਜੀ ਆਪ ਬੁਝਾਏ ਸਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਭ ਸ੍ਰਿਸ਼ਟ ਕਾ ਜੇਤਾ ਜੀ ਜੰਤਰ ਸਪਤਾ ਕਹਿ ਹਾਥ ਦੀਨ ਦਿਆਲ ਅਨਾਥ ਕੋ ਨਾਥ ਜਿਸ ਰਾਖੇ ਤਿਸ ਕੋਇ ਨਾ ਮਾਰੈ ਸੋ ਮੂਆ ਜਿਸ ਮਨੋ ਵਿਸਾਰੈ ਤਿਸਤਾ ਜਬਰ ਕਾਂ ਕੋ ਜਾਏ ਸਭ ਸ੍ਰੀ ਨਿਰੰਜਣ ਰਾਏ ਜੀ ਕੀ ਜੁਗ ਜਾ ਕੈ ਸਭ ਹਾਥ ਅੰਤਰ ਬਾਹਰ ਜਾਨੋ ਸਾਥ।

ਭਾਂਤ ਜੋ ਜੁਰ ਸੋ ਸੁਤ ਸਹਿ ਧਿਆਤ ਜਿਸ ਭਾਵੈ ਤਿਸਲੈ ਮਿਲਾਏ ਭਗਤ ਕਰੈ ਹਰਿ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਰਿ ਨਾਨਕ ਇਕ ਜਾਣਿਆ ਜਨ ਲਾਗਾ ਰੇਖੈ ਨਾਇ ਦਸਕੀ ਆਸ ਨ ਬਿਰਥੀ ਜਾਏ ਸੇਵਕੋ ਸੇਵਾ ਬਣਿਆਈ ਹੁਕਮ ਬੂਝ ਪਰਮ ਪਦ ਪਾਏ ਸੀ ਉੱਪਰ ਨਹੀਂ ਵਿਚਾਰ ਜਾਕੈ ਮਨ ਬਸਿਆ ਨਿਰੰਕਾਰ ਬੰਧਨ ਤੋਰ ਭਏ ਨਿਰਵੈਰ ਅੰਦਨ ਪੂਜੈ ਗੁਰ ਕੇ ਪੈਰ ਏ ਲੋਕ ਸੁਖੀਏ ਪਰਲੋਕ ਸੁਹੇ।

ਪੌਣ ਪਾਣੀ ਬੈਸੰਤਰ ਮਾਏ ਚਾਰ ਕੁੰਡ ਦੈ ਦਿਸੈ ਸਮਾਏ ਤਿਸਤੇ ਪਿੰਨਾ ਹੀ ਕੋਠਾਓ ਗੁਰਪ੍ਰਸਾਦ ਨਾਨਕ ਸੁਖ ਪਾਓ ਵੇਦ ਪੁਰਾਣ ਸਿਮਰਤ ਮੈਂ ਦੇਖ ਸਸਿਆ ਸੂਰ ਨਿਕਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਡੋਲ ਨਾ ਕਬ ਹੂੰ ਡੋਲੈ ਸਰਬ ਕਲਾ ਕਰ ਖੇਲੈ ਖੇਲ ਮੋਲ ਨਾ ਪਾਈਆ ਗੁਣਾ ਮੋਲ ਸਰਬ ਜੋਤ ਮੈਂ ਜਾ ਕੀ ਜੋਤ ਧਾਰਿਓ ਸਵਾਮੀ ਉਤਪੋਤ ਗੁਰਪ੍ਰਸਾਦ ਪਰਮ ਕਾ ਨਾਸ ਨਾਨਕ ਤਿਨ ਮੈਂ ਇਹ ਵਿਸਾਸ ਸੰਤ ਜਨਾ ਕਾ ਪੇਖਣ ਸਭ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ ਧਰਮ ਸੰਤ ਜਨਾ ਸੁਣੋ ਸੋ ਬਚਨ ਸਰਬਵਿਆਪੀ ਰਾਮ ਸੰਗਰਚਨ ਜਿਨ ਜਾਤਾ ਤਿਸਕੀਏ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖਮਾਨੈ ਕਰਨ ਕਰਾਵਣ ਹਾਰ ਪ੍ਰਭ ਜਾਨੈ ਅੰਤਰ ਬਸੇ ਬਾਰ ਪੀ ਓਹੀ ਨਾਨਕ ਦਰਸ਼ਨ ਦੇਵ ਸਭ ਮੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਾਪਤੇ ਸਗਲੀ ਉਤਪਤ ਤਿਸ ਭਾਵੇ ਤਾਂ ਕਰੇ ਵਿਸਥਾਰ ਤਿਸ ਭਾਵੇ ਤਾਂ ਇੱਕ ਅੰਕਾਰ ਅਨਕਲਾ ਕੀ ਨਾ ਜਾਏ ਜਿਸ ਭਾਵੇ ਤਿਸ ਲੈ ਮਿਲਾਏ ਕਵਨ ਨਿਕਟ ਕੌਣ ਕਹੀਐ ਦੂਰ ਆਪੇ ਆਪ ਆਪ ਭਰਪੂਰ ਅੰਤਰ ਗਜ ਸਾਪ ਜਿਣਾਏ ਨਾਨਕ ਤਿਸ ਜਨ ਆਪ ਬੁਝਾਏ ਸਰਭੂਤ ਆਪ ਵਰਤਾਰਾ ਸਰਬ ਨੈਣਾ ਪੇਖਣ ਹਾਰਾ ਸਗਲ ਸਮਗਰੀ ਜਾ

ਕਹਿ ਮਾਦਾ ਲਿਪਤੋ ਰਹਿ ਜੋ ਕੁਛ ਕਹਿਣਾ ਸੋ ਆਪੇ ਕਹਿ ਆਗਿਆ ਆਵੈ ਆਗਿਆ ਜਾਏ ਨਾਨਕ ਜਾਂ ਪਾਵੈ ਤਾਂ ਲੈ ਸਮਾ ਇਸ ਤੇ ਹੋਏ ਸੋ ਨਾਹੀਂ ਬੁਰਾ ਉਰੇ ਕਹੋ ਕਿ ਨਹਿ ਕਸ਼ਕਰਾ ਭਲਾ ਕਰਤੂ ਤਤ ਨੀਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਚ ਧਾਰੀ ਸਭ ਸਾਚ ਓਤ ਪੋਤ ਆਪਣ ਸੰਗਰਾਚ ਤਾਂ ਕਿ ਗਤਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਜੀ ਪਾਏ ਤਿਸਕਾ ਕੀ ਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਇਹੋ ਜਾਨ ਜੋ ਜਾਣੈ ਤਿਸਰਾ ਸੁਖ ਹੋਏ ਆ ਮਿਲਾਏ ਲਏ ਪ੍ਰਭ ਸੋਏ ਉਹ ਧਨਵੰਤ ਕਲਵੰਤ ਪਤਵੰਤ ਜੀਵਨ ਮੁਕਤ ਜਿਸ ਰਿਦੈ ਭਗਵੰਤ ਧਨ ਧਨ ਧਨ ਜਾਣ ਆਇਆ ਜਿਸ ਪ੍ਰਸਾਦ ਸਭ

ਭਗਵਾਨ ਸਾਧ ਸੰਗ ਅਗਨ ਸਾਗਰ ਤਰਉ ਹਰ ਧਨ ਕੇ ਪਰ ਲਿਓ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰ ਉਦਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤ ਵੋ ਨਾਰਾਇਣ ਏਕ ਏਕ ਰੂਪ ਜਾਕੈ ਰੰਗ ਅਨੇਕ ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰਨ ਨਾਮ ਬਾਰੰਬਾਰ ਨਾਨਕ ਦੀ ਕਾਇਆ ਉਧਾਰ ਉਤਮ ਸਲੋਕ ਸਾਧ ਕੇ ਬਚਨ ਅਮਲੀਕ ਲਾਲ ਇਹ ਰਤਨ ਸੁਨਤ ਕਮਾਵਤ ਹੋਤ ਉਦਾਰ ਆਪ ਤਰੈ ਲੋਕੈ ਨਿਸਤਾਰ ਸਫਲ ਜੀਵਨ ਸਫਲ ਤਾਕਾ ਸੰਗ ਜਾ ਕੈ ਮਨ ਲਾਗਾ ਰੰਗ ਜੈ ਜੈ ਸ਼ਬਦ ਅਨਾਦ ਵਾਜੈ ਸੁਣ ਸੁਨੰਦ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ ਨਾਨਕ ਉਦਰੈ ਤਿਨ ਕੈ ਸਾਥੇ ਸਰਨ ਯੋਗ ਸੁਨ ਸਰਨੀ ਆਏ ਕਰ ਕਿਰਪਾ ਪ੍ਰਭਾ ਮਿਲਾਏ ਮਿਟ ਗਏ ਬੈਰ ਭਏ ਸਵਰੇਨ ਅੰਮ੍ਰਿਤ ਨਾਮ ਸਾਧ ਸੰਗਲੈਨ ਸੋ ਪ੍ਰਸੰਨ ਭਏ ਗੁਰਦੇਵ ਪੂਰਨ ਹੋਏ ਸੇਵ ਕੀ ਸੇਵ ਆਲ ਜੰਜਾਲ ਵਿਕਾਰ ਤੇ ਰਹਿਤੇ ਰਾਮ ਨਾਮ ਸੁਨ ਰਸਨਾ ਕਹਿਤੇ ਕਰ ਪ੍ਰਸਾਦਿਆ ਪ੍ਰਭਧਾਰੀ ਨਾਨਕ ਨੇ ਵੀ ਖੇਪ ਹਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਸੁਖਮਣੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੈ ਸੋਹਤ ਨਿਧਾਨ ਸਰਬ ਇੱਛਾ ਤਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਏ ਅਸਥਾਨ ਬੌਰ ਨਾ ਹੋਵੇ ਆਮਣ ਜਾਨ ਤਨਖਾਟ ਚਲੇ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਈ ਖੇਮ ਸ਼ਾਂਤ ਰਿੱਧ ਨਵ ਨਿਧ ਬੁੱਧ ਗਿਆਨ ਸਰਬ ਤਹਿ ਸਿੱਧ ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਦ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸੀ ਏਕ ਦ੍ਰਿਸ਼ਟੇਤਾ ਇਹ ਫਲ ਤਿਸ ਜਨ

ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਕੋ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈ ਆ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ ਸ਼ਬਦ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ ਹਰਨਾਲ ਰਹੋ ਤੂੰ ਮਨ ਮੇਰੇ ਦੂਤ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗਲਾਂ ਸਮਰਾ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਕਰਤਾ ਤੇਰਾ ਸਭ ਕੁਛ ਹੈ ਜਿਸ ਦਿਨ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੀ ਸ਼ਬਦ ਕਨੇਰੀ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਟੋਂ ਜਿਸ ਦੀਆਂ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਕਰ ਸੋ ਭਾਗੈ ਘਰ ਸੋ ਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟ ਕੋ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਾ ਉਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈਂ ਸਕੋ ਵਾ ਤਿਤ ਕਰ ਅਨਹਦ ਵਾਜੇ ਅਣ ਦਸਨੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸ

ਬੋਲਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਤਿੰਨੇ ਤਾਪ ਨਿਵਾਰਨ ਹਾਰਾ ਦੁਖੰਤਾ ਸੁਖਰਾ ਸਾਕੋ ਵਿਘਨਾਂ ਕੋ ਲਾਗੇ ਜਾਕੀ ਪ੍ਰਭ ਆਗੇ ਅਰਦਾਸ ਅਰਦਾਸ ਇੱਕੋ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਸਹਾਇ ਵਾਰ ਸ੍ਰੀ ਭਗਵਤੀ ਪਾਤਸ਼ਾਹ ਦਸਵੇਂ ਪ੍ਰਥਮ ਗੌਤੀ ਸਿਮਰਕ ਹੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸਾਂ ਹੋਏ ਸਾਰ ਦਿਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਆਏ ਸ੍ਰੀ ਹਰਿਕ੍ਰਿਸ਼ਨ ਧਿਆਈਏ ਜੇ ਰਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੇ ਕਰਨ ਆਉਂਦੇ ਆਵੇ ਧਾਏ ਸਭ ਥਾਈਂ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਏ ਸਹਾਇ ਦਸਵੇਂ ਪਾਤਸ਼ਾਹ ਕੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਰ ਦਾ ਧਿਆਨ ਕਰਕੇ ਬੋਲਣਾ ਜੇ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਗੁਰਮੁਖਾਂ ਨਾਮ ਜਪਿਆ ਵਣ ਛਕਿਆ ਦੀਕ ਚਲਾਈ ਤੀਕ ਵਾਹੀ ਦੇਖ ਖੰਡਟ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਪੂਤਰ ਕਮਾਈ ਵੱਲ ਧਿਆਨ ਕਰਕੇ ਬੋਲਣਾ ਜੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਏ ਤਿਨਾਂ ਦੇ ਪੁੱਤਰ ਕਮਾਈ ਵੱਲ ਧਿਆਨ ਕਰਕੇ ਬੋਲਣਾ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲਣਾ ਜੇ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੇ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਿਆਵ ਚਿਤਿਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਹਾ ਦੇਗ ਤੇਗ ਫਤਿਹ ਬਿਰਧ ਕੇ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲਾਂ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਦਰਸ਼ਨੀ ਇਸ਼ਨਾਨ ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲਾਂ ਜੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਚ ਹੋਰ ਗੁਰਦੁਆਰਿਆਂ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੇ ਦਾਰ ਤੇ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਰ ਨਿਓਟਿਆਂ ਦੀ ਓਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਓ ਆਪ ਜੀ ਨੇ ਅਪਾਰ ਬਖਸ਼ਿਸ਼ਾਂ ਰਹਿਮਤਾਂ ਕੀਤੀਆਂ ਅੰਮ੍ਰਿਤ ਵੇਲੇ ਤੋਂ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦਾਰੇ ਬਖਸ਼ ਕੇ ਨਦਰੇ ਨਦਰ ਨਿਹਾਲ ਕਰ ਰਹੇ ਹੋ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਹੈ ਸਤਿਗੁਰ ਸ੍ਰੀ ਪਾਤਸ਼ਾਹ ਆਪ ਜੀ ਦੀ ਬਖਸ਼ਿਸ਼ ਰਹਿਮਤ ਸਦਕਾ ਸਤਿਗੁਰ ਸ੍ਰੀ ਪਾਤਸ਼ਾਹ ਜੀ ਆਪ ਜੀ ਦੀ ਹਜ਼ੂਰੀ ਨੂੰ ਅੰਮ੍ਰਿਤ ਵੇਲੇ ਤੋਂ ਸਹਿਜ ਬਾਣੀ ਦੇ ਪਾਠ ਨੂੰ ਬਾਣੀ ਪੜ੍ਹਦੇ ਹਾਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਤੇ ਸਤਿਗੁਰ ਸ੍ਰੀ ਪਾਤਸ਼ਾਹ ਜੀ ਆਪ ਜੀ ਦੀ ਹਜ਼ੂਰੀ ਅੰਦਰ ਸਰਬੱਤ ਦੇ ਭਲੇ ਲਈ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਸਤਿਗੁਰ ਸ੍ਰੀ ਪਾਤਸ਼ਾਹ ਜੀ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਹੋਏ ਹਨ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੁਣ ਬਾਣੀ ਪੜ੍ਹਦੇ ਹਨ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਜਾਣ ਤੇ ਜਾਣ ਕੇ ਮਾਫ਼ ਕਰਨਾ ਅੱਗੋ ਵਾਸਤੇ ਸੁੱਤੇ ਸਪਸ਼ਟ ਬਾਣੀ ਪੜ੍ਹਨ ਦਾ ਬਲ ਬਖਸ਼ਣਾ ਪੜ੍ਹੇ ਸੁਣੀ ਬਾਣੀ ਦਾ ਭਾਵ ਆਈ ਸੰਗਤ ਦੇ ਹਿਰਦੇ ਵਿਖੇ ਸੁਣਾਈ ਸੰਗਤ ਦੀ ਹਾਜ਼ਰੀ ਕਦਮ ਲੇਖੇ ਲਾਉਣੇ ਤਿਲ ਫੁੱਲ ਭੇਟਾ ਪ੍ਰਵਾਨ ਕਰਨੀ ਪਰਿਵਾਰਾਂ ਵਿਖੇ ਸੁੱਖ ਸ਼ਾਂਤੀ ਖੁਸ਼ੀਆਂ ਖੇੜੇ ਨਾਮ ਦਾਨ ਦੀ ਦਾਤ ਬਖਸ਼ਣੀ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਸਤਿਗੁਰ ਸ੍ਰੀ ਪਾਤਸ਼ਾਹ ਜੀ ਖਾਲਸਾ ਪੰਥ ਦੇ ਸਿਰ ਤੇ ਮਿਹਰ ਭਰਿਆ ਤਰਕਣ ਆਪਸ ਵਿੱਚ ਪ੍ਰੇਮ ਪਿਆਰ ਏਕਤਾ ਇਤਫਾਕ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਹਰ ਮੈਦਾਨ ਫਤਿਹ ਬਖਸ਼ਣੀ ਸਤਿਗੁਰ ਸ੍ਰੀ ਪਾਤਸ਼ਾਹ ਜੀ ਆਪ ਜੀ ਦੇ ਬਖਸ਼ੇ ਹੋਏ ਖਜ਼ਾਨੇ ਵਿੱਚ ਅੰਮ੍ਰਿਤ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰਾ ਵੀ ਦਰ ਪ੍ਰਵਾਨ ਹੋਵੇ ਦਰ ਪ੍ਰਵਾਨ ਹੋਇਆ ਪ੍ਰਸ਼ਾਦ ਅਵਿਸ਼ਵਾਸ ਸਿੰਘ ਵਰਤੇ ਜੋ ਛਕੇ ਸੋ ਆਪ ਜੀ ਦਾ ਹੀ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪਿਆ ਇਸ ਵੇਲੇ ਆਪ ਆਪਣੇ ਮੁਖਾਰਬਿੰਦ ਚੋਂ ਪੋਤਰ ਹੁਕਮਨਾਮੇ ਬਖਸ਼ ਕੇ ਦਾਰੀਆਂ ਸੰਗਤਾਂ ਨੂੰ ਕ੍ਰਿਤਾਰਥ ਕਰੋ ਪੋਤਰ ਹੁਕਮਨਾਮੇ ਤੇ ਚੱਲਣ ਦਾ ਬਲ ਬਖਸ਼ੋ ਅਤੇ ਹਫ਼ਤਾਵਾਰੀ ਦਿਵਾਂਸ ਜਾਣ ਦੀ ਆਗਿਆ ਬਖਸ਼ਿਸ਼ ਕਰੋ ਜੀ ਸਹੀ ਗੁਰਮੁਖ ਪਿਆਰਿਆਂ ਦਾ ਮਿਲਣਾ ਜਿਨ੍ਹਾਂ ਨੂੰ ਮਿਲਿਆ ਆਪ ਜੀ ਦਾ ਪੋਤਰ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੇ ਤੇਰੇ ਭਾਣੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ।

ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਸਤਸੰਗੀ ਜਨੋ, ਹਫ਼ਤਾਵਾਰੀ ਦੀਵਾਨ ਆਰੰਭ ਹੋਏ, ਹਾਜ਼ਰੀਆਂ ਭਰ ਰਹੇ ਹੋ, ਵੱਡੇ ਭਾਗਾਂ ਵਾਲੇ ਹੋ, ਸਤਸੰਗ ਦੀਆਂ ਘੜੀਆਂ ਨਸੀਬ ਹੋਈਆਂ, ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਉ। ਸਤਿਗੁਰੂ ਪਾਤਸ਼ਾਹ ਜੀ ਦਾ ਪਹਿਲੇ ਹੁਕਮਨਾਮਾ ਸਾਹਿਬ ਸਰਵਣ ਕੀਤਾ, ਉਸ ਤੋਂ ਬਾਅਦ ਬਾਰਾਂ ਮਾਹ ਦੇ ਪਾਠ ਵਿੱਚੋਂ ਅੱਸੂ ਮਹੀਨੇ ਦੁਆਰਾ ਜੋ ਪਾਤਸ਼ਾਹ ਜੀ ਉਪਦੇਸ਼ ਸਾਡੀ ਝੋਲੀ ਪਾਉਂਦੇ ਨੇ ਤਾਂ ਕਿ ਜੀਵ ਦਾ ਭਲਾ ਹੋਏ, ਉਹ ਸਰਵਣ ਕੀਤੇ ਨੇ। ਸਤਿਗੁਰੂ ਪਾਤਸ਼ਾਹ ਜੀ ਬਾਰਾਂ ਮਾਹ ਦੇ ਪਾਠ ਵਿੱਚ ਬਾਰਾਂ ਮਹੀਨੇ ਜਿਹੜੇ ਅਸੀਂ ਮਾਣਦੇ ਹਾਂ, ਹੰਢਾਉਂਦੇ ਹਾਂ, 14 ਸ਼ਬਦ ਸਾਨੂੰ ਪੜ੍ਹਨ ਨੂੰ ਮਿਲਦੇ ਨੇ। ਆਰੰਭ ਵਿੱਚ ਪਾਤਸ਼ਾਹ ਜੀ ਨੇ ਕਹਿ ਦਿੱਤਾ, ਭਲਿਆ ਇੱਕ ਉਪਦੇਸ਼ ਆਪਣੇ ਹਿਰਦੇ ਵਿੱਚ ਵਸਾ ਲਏ, ਤੇਰਾ ਭਲਾ ਹੋਏਗਾ, ਜ਼ਿੰਦਗੀ ਸਫਲ ਬਣ ਜਾਏਗੀ, ਤੂੰ ਕਰਮਾਂ ਕਰਕੇ ਉਹ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਨਾਲੋਂ ਦੂਰ ਹੈ, ਵਿਛੜਿਆ ਹੋਇਆ ਹੈ, ਕਿਰਤ ਕਰਮ ਕੇ ਵਿਛੜੇ, ਪਰ ਘਬਰਾਈ ਨਾ, ਚਿੰਤਾ ਨਾ ਕਰੀਂ, ਇਹ ਅਰਦਾਸ ਕਰਿਆ ਕਰ, ਕਰ ਕਿਰਪਾ ਮੇਲੋ ਰਾਮ। ਵਿਛੋੜਾ ਫਿਰ ਤਬਦੀਲ ਹੋ ਜਾਏਗਾ, ਮੇਲ ਪਰਮਾਤਮਾ ਨਾਲ ਬਣ ਜਾਏਗਾ। ਪਾਤਸ਼ਾਹ ਜੀ ਕਹਿੰਦੇ, ਜਿਹਨੇ ਫਿਰ ਉਪਦੇਸ਼ ਦੀ ਕਮਾਈ ਕੀਤੀ, ਜਿਨ ਜਿਨ ਨਾਮ ਤੇ ਆਇਆ ਤਿਨ ਕੇ ਕਾਜ ਸਰੇ। ਗੁਰੂ ਕਿਹੋ ਜਿਹਾ ਹੋਣਾ ਚਾਹੀਦਾ? ਗੁਰੂ ਇਹ ਨਾ ਦੇਖੇ ਅੱਤ ਦਾ ਗਰੀਬ ਹੈ, ਇਹ ਕੰਗਾਲ ਹੈ, ਇਹ ਨੀਚ ਹੈ। ਗੁਰੂ ਇਹੋ ਜਿਹਾ ਹੋਣਾ ਚਾਹੀਦਾ ਜਿਹੜਾ ਸਾਰਿਆਂ ਨੂੰ ਗਲਵੱਕੜੀ ਵਿੱਚ ਲੈ ਲਏ, ਸਾਰਿਆਂ ਨੂੰ ਮਿਲਾ ਲਏ। ਨਾਨਕ ਸਤਿਗੁਰ ਐਸਾ ਜਾਣੀ ਹੈ ਜੋ ਸਭ ਸਹਿ ਲਏ ਮਿਲਾਏ ਜੀਓ। ਅੱਸੂ ਦਾ ਮਹੀਨਾ ਆਰੰਭ ਹੋਇਆ। ਪਹਿਲੇ ਮਹੀਨੇ ਗਰਮੀ ਦੇ ਮਨੁੱਖ ਨੇ ਹੰਢਾਏ। ਪਾਤਸ਼ਾਹ ਜੀ ਕਹਿਣ ਲੱਗੇ, ਜਿਹੋ ਜਿਹਾ ਬਾਹਰ ਮੌਸਮ ਹੁੰਦਾ ਸਰੀਰ 'ਤੇ ਉਹ ਜਿਹਾ ਪ੍ਰਭਾਵ ਪੈਂਦਾ, ਅਸਰ ਪੈਂਦਾ। ਜਿਹੀ ਰੁੱਤ ਕਾਇਆ ਸੁੱਖ ਤੇਹਾ, ਤੇਹੋ ਜਿਹੀ ਦੇਹੀ। ਪਰ ਕਈ ਕੰਟਰੀਆਂ ਇੱਦਾਂ ਦੀਆਂ ਨੇ ਜਿਨ੍ਹਾਂ ਵਿੱਚ 12 ਮਹੀਨੇ 30 ਦਿਨ ਗਰਮੀ ਰਹਿੰਦੀ ਹੈ, ਜਾਂ ਜਿਨ੍ਹਾਂ ਕੰਟਰੀਆਂ ਵਿੱਚ ਸਰਦੀ ਗਰਮੀ ਦੋ ਮੌਸਮ ਆਉਂਦੇ ਨੇ ਗਰਮੀਆਂ ਵਿੱਚ, ਅਤੇ ਦੂਸਰੀਆਂ ਕੰਟਰੀਆਂ ਕਈ ਆਸਟ੍ਰੇਲੀਆ ਵਰਗਾ ਇੱਦਾਂ ਦੀਆਂ ਨੇ ਜਿੱਥੇ ਇੰਡੀਆ ਵਿੱਚ ਜੇ ਗਰਮੀ ਹੈ, ਇੱਥੇ ਗਰਮੀ ਹੈ ਅਤੇ ਉੱਥੇ ਸਰਦੀ ਹੁੰਦੀ ਹੈ। ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਕੀ ਫਿਰ ਝੂਠੀ ਹੋਈ? ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਇਹ ਬਾਣੀ, ਇਹ ਸ਼ਬਦ ਅਟਲ ਨੇ। ਬਾਣੀ ਸੱਚ ਹੈ, ਬਾਣੀ ਤਨ ਦੀ ਗੱਲ ਕਰਦੀ ਹੈ, ਬਾਣੀ ਮਨ ਦੀ ਗੱਲ ਕਰਦੀ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਇੱਥੇ ਉਪਦੇਸ਼ ਬਖਸ਼ਿਸ਼ ਕਰਕੇ ਦਿੱਤਾ। ਕਹਿਣ ਲੱਗੇ, ਸੁਨ ਪ੍ਰੇਮ ਉਮਾਹੜਾ ਕਿਉਂ ਮਿਲੀ ਹੈ ਹਰ ਜਾਏ। ਅੱਸੂ ਦਾ ਮਹੀਨਾ ਆਰੰਭ ਹੋਇਆ, ਮਨੁੱਖ ਦੇ ਮਨ ਵਿੱਚ ਪ੍ਰੇਮ ਨੇ ਉਛਾਲਾ ਮਾਰਿਆ ਅਤੇ ਸੋਚਿਆ ਹਰੀ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਨੂੰ ਕਿਵੇਂ ਮਿਲਿਆ ਜਾਏ। ਮਨ ਤਨ ਪਿਆਸ ਦਰਸ਼ਨ ਘਣੀ, ਕੋਈ ਆਣ ਮਿਲਾਵੇ ਮਾਏ। ਮਨ ਕਰਕੇ, ਤਨ ਕਰਕੇ ਹਰੀ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦੇ ਦਰਸ਼ਨ ਦੀਦਾਰ ਹੋ ਜਾਣ, ਕੋਈ ਮੈਨੂੰ ਹਰੀ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਨਾਲ ਮਿਲਾ ਦੇਵੇ। ਕੋਈ ਜਨ ਹਰਸੋਂ ਦੇਵੈ ਜੋਰ, ਚਰਨ ਗਹੋਂ ਬਕੋਂ ਸ਼ਬ ਰਸਨਾ ਦੀਜੈ ਪ੍ਰਾਣ ਕੋਰ। ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ, ਹੁਣ ਤਿਸ ਭੈ ਆਪ ਵਿੱਚ ਆਈ। ਇਸ ਲਈ ਅਸੀਂ ਅਰਦਾਸ ਕਰਦੇ ਹਾਂ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ। ਉਹ ਹਰੀ ਵਾਹਿਗੁਰੂ ਪਰਮਾਤਮਾ ਨਾਲ ਮਿਲੇ ਹੋਏ ਮਿਲਾ ਦਿੰਦੇ ਨੇ। ਮਨ ਤਨ ਪਿਆਸ ਦਰਸ਼ਨ ਘਣੀ, ਦਰਸ਼ਨਾਂ ਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਜਦੋਂ ਬਾਣੀ ਪੜ੍ਹਦੇ ਹਾਂ ਸਤਿਗੁਰੂ ਦੀ, ਅਤੇ ਸਤਿਗੁਰੂ ਪਾਤਸ਼ਾਹ ਜੀ ਵਾਰ ਵਾਰ ਦਰਸ਼ਨਾਂ ਦੀ ਗੱਲ ਕਰਦੇ ਨੇ, ਕਈ ਸ਼ਬਦ ਸਾਨੂੰ ਪੜ੍ਹਨ ਨੂੰ ਮਿਲਦੇ ਨੇ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਦਰਸ਼ਨਾਂ ਵਿੱਚ ਬੜੀ ਵੱਡੀ ਸਮਰੱਥਾ ਹੈ, ਤਾਕਤ ਹੈ। ਨਾਲ ਇਤਿਹਾਸਕ ਘਟਨਾ ਸਾਂਝੀ ਕਰਾਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਨੇ। ਕਾਜੀ ਆਇਆ, ਕਹਿਣ ਲੱਗਾ, ਪਾਤਸ਼ਾਹ ਤੁਸੀਂ ਵਾਰ ਵਾਰ ਦਰਸ਼ਨਾਂ ਦੀ ਗੱਲ ਕਰਦੇ ਹੋ, ਦਰਸ਼ਨ ਦੇ ਵਿੱਚ ਕਿੰਨੀ ਕੁ ਵੱਡੀ ਸਮਰੱਥਾ ਹੈ, ਤਾਕਤ ਹੈ। ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਬਹੁਤ ਵੱਡੀ ਸਮਰੱਥਾ ਹੈ, ਤਾਕਤ ਹੈ ਦਰਸ਼ਨਾਂ ਵਿੱਚ।
ਸਤਿਗੁਰੂ ਪਾਤਸ਼ਾਹ ਜੀ ਨੇ ਸਮਝਿਆ ਸੋਚਿਆ, ਕਹਿਣ ਲੱਗੇ ਇਸ ਤਰ੍ਹਾਂ ਇਹਨੇ ਸਮਝਣਾ ਨਹੀਂ, ਉਦਾਹਰਣ ਸਹਿਤ ਸਮਝਾਇਆ ਜਾਏ। ਸਤਿਗੁਰੂ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਬੇਨਤੀ ਕੀਤੀ, ਕਹਿਣ ਲੱਗੇ ਭਾਈ ਇੱਕ ਸਫੇਦ ਕਾਗਜ਼ ਲੈ ਕੇ ਆਓ, ਸਿਆਹੀ ਲੈ ਕੇ ਆਓ। ਲੈ ਕੇ ਆਉਂਦਾ, ਸਤਿਗੁਰੂ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਕਾਗਜ਼ ਦਿਖਾਇਆ, ਕਹਿਣ ਲੱਗੇ ਭਲਾ ਦੇਖੋ ਕੁਝ ਲਿਖਿਆ।

0: ਸਾਨੂੰ ਫਿਰ ਭੁੱਖ ਵਿਆਪਦੀ ਹੈ, ਫਿਰ ਅਸੀਂ ਪ੍ਰਸ਼ਾਦਾ ਦੁਬਾਰਾ ਛਕਦੇ ਹਾਂ। ਪਰ ਜਿਹੜੇ ਹਰੀ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦੇ ਨਾਮ ਦਾ ਰਸ ਚੱਖ ਲੈਂਦੇ ਨੇ, ਜਿਨ੍ਹਾਂ ਨੂੰ ਇੱਕ ਵਾਰ ਰਸ ਆ ਗਿਆ, ਫਿਰ ਉਹ ਰਾਜ ਜਾਂਦੇ ਨੇ, ਤ੍ਰਿਪਤ ਹੋ ਜਾਂਦੇ ਨੇ। ਆਪ ਤਿਆਗ ਬਿਨਤੀ ਕਰ ਹੈ ਲਿਹੋ ਪ੍ਰਭੂ ਲੜ ਲਾਏ, ਜਿਹੜੇ ਆਪਣਾ ਆਪ ਤਿਆਗ ਕੇ ਨਿਮਰਤਾ ਸਹਿਤ ਹਰੀ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦੇ ਚਰਨਾਂ ਵਿੱਚ ਬੇਨਤੀ ਕਰਦੇ ਨੇ, ਹਰੀ ਜੀ ਸਾਨੂੰ ਆਪਣੇ ਚਰਨਾਂ ਨਾਲ ਜੋੜ ਲਓ, ਆਪਣੇ ਚਰਨਾਂ ਨਾਲ ਲਾ ਲਓ। ਜੋ ਹਰ ਕੰਤ ਮਿਲਾਈਆਂ ਸੇ ਵਿਛੜਕਤ ਹੈ ਨਾ ਜਾਏ, ਜਿਨ੍ਹਾਂ ਨੂੰ ਫਿਰ ਹਰੀ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਨੇ ਆਪਣੇ ਨਾਲ ਲਾ ਲਿਆ, ਆਪਣੇ ਲੜ ਨਾਲ ਲਾ ਲਿਆ, ਚਰਨਾਂ ਨਾਲ ਲਾ ਲਿਆ, ਉਹ ਹਰੀ ਵਾਹਿਗੁਰੂ ਪਰਮਾਤਮਾ ਨਾਲ ਆਪਣਾ ਮੇਲ ਬਣਾ ਲੈਂਦੇ, ਫਿਰ ਉਹ ਕਦੀ ਵੀ ਮਿਲੇ ਹੋਏ ਹਰੀ ਵਾਹਿਗੁਰੂ ਪਰਮਾਤਮਾ ਤੋਂ ਵਿਛੜਦੇ ਨਹੀਂ। ਪ੍ਰਭ ਬਿਨ ਦੂਜਾ ਕੋ ਨਹੀਂ, ਨਾਨਕ ਹਰਿ ਸ਼ਰਨਾਏ। ਸਾਨੂੰ ਸਾਰਿਆਂ ਨੂੰ ਨਾਲ ਲੈ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਹਰੀ ਵਾਹਿਗੁਰੂ ਪਰਮਾਤਮਾ ਤੋਂ ਬਿਨਾਂ ਦੂਜਾ ਕੁਝ ਵੀ ਨਹੀਂ, ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ, ਨਾਨਕ ਤਿਸ ਬਲਿਹਾਰਨੈ ਜਲ ਥਲ ਮਹੀਅਲ ਸੋਏ। ਇਸੇ ਲਈ ਕਹਿਣ ਲੱਗੇ ਉਹਦੀ ਸ਼ਰਨ ਵਿੱਚ ਆਉਣ ਦੀ ਲੋੜ ਹੈ। ਜਿਹੜੇ ਉਹਦੀ ਸ਼ਰਨ ਵਿੱਚ ਆ ਜਾਂਦੇ ਨੇ, ਕਹਿਣ ਲੱਗੇ ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਦਾ, ਫਿਰ ਪਤਤ ਤੋਂ ਪੁਨੀਤ ਹੋ ਜਾਂਦਾ, ਪਵਿੱਤਰ ਜੀਵਨ ਵਾਲਾ ਹੋ ਜਾਂਦਾ, ਸ਼ਰਨ ਵਿੱਚ ਆ ਕੇ ਹਰੀ ਵਾਹਿਗੁਰੂ ਪਰਮਾਤਮਾ ਨਾਲ ਆਪਣਾ ਮੇਲ ਬਣਾ ਲੈਂਦਾ। ਅਸੂ ਸੁਖੀ ਵਸੰਦੀਆਂ ਜਿਨ੍ਹਾਂ ਮਾਇਆ ਹਰ ਰਾਏ, ਅਸੂ ਦੇ ਮਹੀਨੇ ਦੁਆਰਾ ਇਹ ਉਪਦੇਸ਼ ਸਾਡੀ ਝੋਲੀ ਪਾਉਂਦੇ ਨੇ, ਫਿਰ ਜਿਹੜੇ ਉਪਦੇਸ਼ ਦੀ ਕਮਾਈ ਕਰਦੇ ਨੇ, ਕਹਿਣ ਲੱਗੇ ਉਹ ਸੁਖੀ ਵਸਦੇ ਨੇ, ਸੁਖੀ ਰਹਿੰਦੇ ਨੇ, ਰਹਿੰਦੇ ਉਹ ਨੇ ਜਿਨ੍ਹਾਂ 'ਤੇ ਹਰੀ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦੀ ਮਾਇਆ ਹੁੰਦੀ ਹੈ, ਦਇਆ ਹੁੰਦੀ ਹੈ। ਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਸਾਡੇ 'ਤੇ ਵੀ ਮਾਇਆ ਦਇਆ ਬਖਸ਼ਿਸ਼ ਕਰਨ, ਆਪਣੇ ਚਰਨਾਂ ਨਾਲ ਜੋੜਨ, ਨਾਮ ਦੀ ਦਾਤ ਸਤਸੰਗ ਦੀਆਂ ਘੜੀਆਂ ਬਖਸ਼ਿਸ਼ ਕਰਨ। ਆਰੰਭ ਹੋਇਆ ਅੱਸੂ ਦਾ ਮਹੀਨਾ, ਸਾਡੇ ਸਾਰਿਆਂ ਲਈ ਨਾਮ ਜਪਦਿਆਂ ਸੁੱਖਾਂ ਭਰਿਆਂ ਸਤਿਗੁਰੂ ਪਾਤਸ਼ਾਹ ਜੀ ਬਤੀਤ ਕਰਵਾ ਲੈਣ। ਭੁੱਲ ਚੁੱਕ ਦੀ ਖਿਮਾ ਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਸਭਨਾਂ ਦੇ ਸਿਰ 'ਤੇ ਬੀਰਾਂ ਭਰਿਆ ਹੱਥ ਰੱਖਣ, ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ। ਕੁਝ ਪ੍ਰੇਮੀਆਂ ਵੱਲੋਂ ਤਨ ਮਨ ਧਨ ਦੁਆਰਾ ਸੇਵਾਵਾਂ ਕੀਤੀਆਂ ਗਈਆਂ ਨੇ ਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਉਹਨਾਂ ਦੇ ਨਾਮ ਬੱਚੀ ਜਸਲੀਨ ਕੌਰ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ 11 ਪਾਉਂਡ ਭੇਜਦੇ ਨੇ, ਗੁਪਤ ਲੰਗਰ ਵਾਸਤੇ ਪਰਿਵਾਰ ਵੱਲੋਂ 20 ਪਾਉਂਡ, ਸਰਦਾਰ ਕਰਮਜੀਤ ਸਿੰਘ ਪਰਿਵਾਰ ਵੱਲੋਂ ਚੜ੍ਹਦੀ ਕਲਾ ਲਈ 5 ਪਾਉਂਡ, ਬੱਚੀ ਬ੍ਰਹਮਜੋਤ ਕੌਰ ਚੜ੍ਹਦੀ ਕਲਾ ਲਈ 5 ਪਾਉਂਡ ਭੇਜਦੇ ਨੇ, ਬੱਚੀ ਹਰਜੀਤ ਕੌਰ ਚੜ੍ਹਦੀ ਕਲਾ ਲਈ 5 ਪਾਉਂਡ ਭੇਜਦੇ ਨੇ, ਬੱਚੀ ਗੁਰਪ੍ਰੀਤ ਕੌਰ ਚੜ੍ਹਦੀ ਕਲਾ ਲਈ 5 ਪਾਉਂਡ, ਸਰਦਾਰ ਭਜਨ ਸਿੰਘ ਬਾਬਲਾ ਚੜ੍ਹਦੀ ਕਲਾ ਲਈ 5 ਪਾਉਂਡ ਭੇਜਦੇ ਨੇ, ਸੁਖਰਾਜ ਸਿੰਘ ਚੜ੍ਹਦੀ ਕਲਾ ਲਈ 10 ਪਾਉਂਡ ਭੇਜਦੇ ਨੇ। ਸੋ ਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਸਭਨਾਂ ਦੇ ਨਾਮ ਆਪ ਜਾਣਦੇ ਨੇ, ਸਭਨਾਂ ਪਰਿਵਾਰਾਂ ਦੀਆਂ ਸ਼ੁਭ ਭਾਵਨਾਵਾਂ, ਦਰੋਂ ਕਰੋਂ ਚੜ੍ਹਦੀ ਕਲਾ ਨਾਮ ਦੀ ਦਾਤ ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਨ, ਸਿਰ 'ਤੇ ਮੇਰਾ ਪ੍ਰਿਆ ਹੱਥ ਰੱਖਣ ਜੀ। ਆਓ ਅਗਲਾ ਪ੍ਰੋਗਰਾਮ ਸਾਡੇ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਰਜਿੰਦਰ ਸਿੰਘ ਜੀ ਸੈਕਟਰੀ ਸਾਹਿਬਾਨ, ਉਹਨਾਂ ਪਾਸੋਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਨੇ ਆਪਾਂ ਸਾਰਿਆਂ ਨੂੰ ਉਦਮ ਬਖਸ਼ਿਆ, ਦੇਹ ਰੁਕਤਾ ਬਖਸ਼ੀ, ਇਹਦਾ ਦੋਨਾਂ 'ਚ ਆਪਾਂ ਹਾਜ਼ਰੀ ਪਾ ਰਹੇ ਹੈਗੇ ਹਾਂ। ਹੁਣੇ ਹੀ ਪੰਥੀ ਚੜ੍ਹਦੀ ਕੱਲੇ ਸੌਂਦੇ ਪਾਠ ਹੋਏ, ਆਪਾਂ ਸਾਰਿਆਂ ਸਰਵਣ ਕੀਤੇ ਹੈਗੇ ਆ। ਲੰਬੇ ਚਿਰ ਤੋਂ ਆਪਾਂ ਦਾਸਾਂ ਕਰਦੇ ਸੀ ਬੰਦੀ ਸਿੰਘਾਂ ਦੀਆਂ, ਵੀ ਕਿਸੇ ਨਾ ਕਿਸੇ ਤਰ੍ਹਾਂ ਸਜ਼ਾ ਭੋਗ ਚੁੱਕੇ ਆ, ਬਾਹਰ ਆਉਣੇ ਚਾਹੀਦੇ ਹੈਗੇ ਆ। ਉਹਨਾਂ 'ਚ ਇੱਕ ਦੀ ਜ਼ਮਾਨਤ ਜੱਗੀ ਚੌਲ ਦੀ ਹੋਈ ਆ, ਬੜੇ ਲੰਬੇ ਚਿਰਾਂ ਬਾਅਦ ਜ਼ਮਾਨਤ ਹੀ ਹੋਈ ਆ, ਕੇਸ ਅਜੇ ਕੋਈ ਸੋਲਵ ਨਹੀਂ ਹੋਏ ਹੈਗੇ। ਥੋੜ੍ਹੀ ਜਿਹੀ ਮੈਂ ਜਾਣਕਾਰੀ ਜੱਗੀ ਚੌਲ ਬਾਰੇ ਦੇਣਾ, ਥੋੜ੍ਹਾ ਜਿਹਾ ਸੰਗਤਾਂ ਨੂੰ ਪਤਾ ਹੋਣਾ ਚਾਹੀਦਾ ਸੱਚਾਈ ਕੀ ਆ। ਥੋੜ੍ਹੀ ਮੁੜ ਤੋਂ ਮੇਰੇ 4-5 ਮਿੰਟ ਲੱਗ ਜਾਣੇ ਆ। ਮੈਂ ਇੰਡੀਆ ਨੂੰ ਜਾਣਾ ਸੀ, ਮੈਨੂੰ ਯੋਗਾ ਸਿੰਘ ਟੈਲੀਫੋਨ ਆ ਗਿਆ, ਕਹਿੰਦੇ ਇੰਡੀਆ ਨੂੰ ਨਾ ਜਾ, ਬੰਦੇ ਫੜ ਹੋਣੇ ਆ। ਮੈਂ ਕਿਹਾ ਮੈਂ ਤਾਂ ਕਿਸੇ 'ਚ ਇਨਵੋਲਵ ਹੀ ਨਹੀਂ, ਮੈਂ ਤਾਂ ਚੈਰਿਟੀ 'ਤੇ ਕੰਮ ਕਰਦਾ, ਜਾਂ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਨੂੰ ਮਿਲਦਾ ਹੈਗਾ, ਥੋੜ੍ਹਾ ਹੌਸਲਾ ਦਿੰਦਾ ਹੈਗਾ, ਜੇ ਲੋੜ ਪੈਂਦਾ ਥੋੜ੍ਹੀ ਬਹੁਤੀ ਮਾਈਕ ਮਦਦ ਕਰਦਾ ਹੈਗਾ। ਕਹਿੰਦੇ ਤੂੰ ਨਾ ਜਾ। ਮੈਂ ਕਿਹਾ ਨਹੀਂ ਮੈਂ ਤਾਂ ਜਾਣਾ ਹੀ ਜਾਣਾ, ਜਿਹਨੇ ਫੜਨਾ ਫੜ ਲਿਆ ਮੈਨੂੰ, ਕਿਉਂਕਿ ਜੇ ਮੈਂ ਕਾਨੂੰਨ ਹੱਥ 'ਚ ਨਹੀਂ ਕਦੀ ਲਿਆ ਤਾਂ ਮੇਰਾ ਕਦਰ ਵਾਲਾ ਤਾਂ ਮੀਡੀਆ ਨਾਲ ਜੁੜਿਆ ਆ, ਚਲੋ ਸੰਗਤ ਨਾਲ ਜੁੜਿਆ ਤੁਹਾਡੇ ਨਾਲ। ਮੈਂ ਚਲਾ ਗਿਆ ਅਤੇ ਉਦੋਂ ਮੇਰੇ ਇੰਡੀਆ ਗਏ ਤੋਂ ਬਾਅਦ 'ਚ ਜੱਗੀ ਫੜ ਹੋਇਆ। ਮੇਰੇ ਇੰਡੀਆ ਗਏ 4-5 ਦਿਨ ਗਏ ਤੋਂ ਬਾਅਦ 'ਚ, ਇੱਥੇ ਲੋਕਾਂ ਨੂੰ ਪਤਾ ਸੀਗਾ ਵੀ ਬੰਦੇ ਫੜ ਹੋਣੇ ਆ, ਮੈਨੂੰ ਰੋਕ ਰਹੇ ਆ ਤੇ ਜਿਹੜੇ

ਸਾਡੇ ਨੌਜਵਾਨ ਥੋੜ੍ਹੇ ਜਿਹੇ ਕਈ ਵਾਰੀ ਦੂਰਦਰਸ਼ੀ ਤੋਂ ਨਹੀਂ ਲੈਂਦੇ, ਉਹ ਕਹਿੰਦੇ ਖਰਾ ਲੋਕਾਂ ਨੂੰ ਪਤਾ ਹੀ ਨਹੀਂ ਕੁਛ ਵੀ। ਇੱਥੇ ਹਰੇਕ ਗੁਰਦੁਆਰੇ 5, 10, 10, 20 ਬੰਦੇ ਗੌਰਮੈਂਟ ਦੇ ਬੈਠੇ ਆ, ਉਹ ਥੋੜ੍ਹੇ ਪੈਸੇ ਦਿੰਦੇ ਚੜ੍ਹ ਵਿਆ ਪਾਉਣ ਜਾ, ਅਨੁਭਵ ਦਿੰਦੇ ਰਹਿੰਦੇ ਹੈਗੇ ਆ, ਅੱਗੇ ਨੂੰ ਪੇੜ ਰੱਖਣੇ ਹੁਣ ਆਪ ਹੀ ਦਿੰਦੇ ਹੈਗੇ ਆ। ਮੈਂ ਜੋ ਬੋਲ ਰਿਹਾ ਹੈਗਾ ਮੈਂ ਹਜ਼ੂਰ ਜੀ ਬੋਲ ਰਿਹਾ, ਮੈਨੂੰ ਕਈ ਬੰਦੇ ਨੂੰ ਪਤਾ ਵੀ ਜਿਹਨਾਂ ਅਪਰੋਚ ਆਈ, ਮੈਨੂੰ ਦੱਸਿਆ ਉਹਨੇ ਵੀ ਸਾਨੂੰ ਵੀ ਅਪਰੋਚ ਆਈ ਆ ਵੀ ਸਾਨੂੰ ਮਿਲਵਾ ਕੇ ਤੁਹਾਨੂੰ ਥੋੜ੍ਹੀ ਅਰਮਸ਼ ਚਾਹੀਦੀ ਹੁੰਦੀ ਸਿੰਘ ਸਭਾ ਬਾਰੇ। ਅਤੇ ਮੇਰੇ ਇੰਡੀਆ ਗੇਟ ਬਾਅਦ 4-5 ਦਿਨਾਂ ਫੜ ਹੋਇਆ ਵੀ ਸਾਰਿਆਂ ਨੂੰ ਜੇ ਕੋਈ ਵੀ ਬੱਚੇ, ਮੈਂ ਤਾਂ ਬੇਨਤੀ ਕਰਨੀ ਬੱਚਿਆਂ ਨੂੰ ਅੱਬਲ ਤੱਕ ਉਹਨਾਂ ਨੂੰ ਹੱਥ ਨਾ ਲਓ, ਉਸ ਪਾਸੇ ਨਾ ਜਾਓ, ਤੁਸੀਂ ਪੜ੍ਹਾਈ ਵੱਲ ਧਿਆਨ ਦਿਓ, ਕਾਰੋਬਾਰ ਵੱਲ ਧਿਆਨ ਦਿਓ, ਚੰਗੇ ਗੁਰਸਿੱਖ ਬਣੋ। ਹੋਰ ਸੇਵਾਵਾਂ ਬਹੁਤ ਹੈਗੀਆਂ ਜਿਹੜੇ ਪੰਜਾਬ ਸੇਵਾ ਕਰਦੇ ਆ, ਉਹਨਾਂ ਨੂੰ ਕਰਨ ਦਿਓ ਤੁਸੀਂ। ਅਤੇ ਖਿਆਲ ਰੱਖਣਾ ਚਾਹੀਦਾ ਹੁੰਦਾ ਵੀ ਜੇ ਕਰਦੇ ਜਾਂਦੇ ਫਿਰ ਨਾ ਜਾਓ, ਜੇ ਤੁਹਾਨੂੰ ਇਨਵੋਲਵ ਹੈਗੇ ਵਿੱਚ ਤਾਂ। ਅਤੇ ਉਹਦੇ ਸੰਬੰਧ ਦੇ ਵਿੱਚ ਆਪਾਂ ਸਾਰਿਆਂ ਨੂੰ ਪਤਾ ਵੀ ਲੰਬੇ ਚਿਰ ਤੋਂ ਮੀਡੀਆ 'ਚ ਮੇਨ ਖਬਰ ਇਹੀ ਹੁੰਦੀ ਆ, ਸਾਡੀਆਂ ਸੰਸਥਾ ਕਹਿੰਦੀਆਂ ਵੀ ਉਹ ਨਜਾਇਜ਼ ਹੋਈ ਹੈਗੀ ਆ, ਵੀ ਉਹਨੂੰ ਫੜਿਆ ਗਿਆ ਹੈਗਾ। ਅਤੇ ਸਾਡੇ ਵੱਲੋਂ ਵੀ ਉਦਮ ਕੀਤਾ ਗਿਆ ਸੀ ਵੀ ਬੱਚਿਆਂ ਨੇ ਪੰਜਾਬ ਨੂੰ ਜਾਣਾ ਨੀਗਾ, ਅਤੇ ਸਿੱਖੀ ਤੋਂ ਵੀ ਦੂਰ ਹੋਣਗੇ, ਸਾਡੇ ਪੰਜਾਬੀ ਕੱਲ੍ਹ ਦੂਰ ਹੋਣਗੇ। ਫਿਰ ਅਸੀਂ ਵੀ ਉਦਮ ਕੀਤਾ ਸੀਗਾ, ਉਦੋਂ 1.5 ਸਾਲ ਹੋ ਗਿਆ ਸੀ ਜੱਗੀ ਗਏ ਨੂੰ ਜੇਲ੍ਹ ਦੇ ਵਿੱਚ। ਉਸ ਗੁਰਦੁਆਰੇ ਦੇ ਪ੍ਰਧਾਨ ਸੀ ਗੁਰਮੇਲ ਸਿੰਘ ਮੱਲੀ, ਗੁਰਦੁਆਰਾ ਪ੍ਰਧਾਨ ਆਪਣੇ ਹੁਣ ਵੀ ਸੌਥਾਲ ਦੇ ਪ੍ਰਧਾਨ ਨੇ, ਉਹਦੇ ਪ੍ਰਧਾਨ ਹੁੰਦੇ ਸੀ ਮੇਜਰ ਸਿੰਘ ਬਾਸੀ, ਬੜਾ ਨਾਂ ਆ ਉਹਨਾਂ ਦਾ ਕਬੱਡੀ ਵਿੱਚ ਵੀ, ਉਹਨਾਂ ਦੇ ਬੱਚੇ ਵੀ ਵਰਲਡ ਚੈਂਪੀਅਨਸ਼ਿਪ ਬੋਕਸਿੰਗ ਦੀ। ਉਸ ਵੇਲੇ ਨਾਲ 2-3 ਹੋਰ ਪਦਵੰਤੇ ਨਾਲ ਸੀ, ਅਸੀਂ ਕੈਪਟਨ ਨੂੰ ਵੀ ਮਿਲੇ ਸੀਗੇ, ਉਦੋਂ ਕੈਪਟਨ ਸਰਕਾਰ ਸੀਗੀ, ਅਤੇ ਨਾਲ ਆਈ ਜੀ ਜਿਹੜਾ NAI ਦਾ ਹੈਗਾ ਉਹਨੂੰ ਵੀ ਮਿਲੇ ਸੀ, ਨਾਂ ਦਾ ਮੈਨੂੰ ਖਿਆਲ ਭੁੱਲ ਗਿਆ ਉਹਦਾ। 2 ਘੰਟੇ ਮੈਂ ਉਹਦੇ ਘਰ ਉਹਨਾਂ ਬਹਿਸਦਾ ਰਿਹਾ, ਉਹ ਮੈਂ ਕਿਹਾ ਤੁਸੀਂ ਜੋੜ ਨੂੰ ਜੱਗੀ ਨੂੰ ਛੱਡ ਦਿਓ, ਸਾਡੇ ਬੱਚਿਆਂ ਨੇ ਪੰਜਾਬ, ਸਾਡਾ ਸਾਰਾ ਜ਼ੋਰ ਲੱਗਾ ਗੁਰੂ ਘਰਾਂ ਦਾ, ਪ੍ਰਚਾਰਕਾਂ ਦਾ, ਸਾਡਾ ਬਈ ਬੱਚੇ ਸਾਡੇ ਪੰਜਾਬ ਜਾਂਦੇ ਰਹਿਣ ਅਤੇ ਪੰਜਾਬੀ ਕਲਚਰ ਨਾਲ ਅਤੇ ਸਿੱਖੀ ਨਾਲ ਜੁੜੇ ਰਹਿਣਗੇ, ਵੀ ਤੁਸੀਂ ਆਹ ਧੱਕੇਸ਼ਾਹੀ ਨਾ ਕਰੋ, ਉਹਨੂੰ ਛੱਡ ਦਿਓ। ਅਤੇ ਉਹ ਕਹਿ ਰਿਹਾ, ਉਹ ਮੈਨੂੰ ਕਹਿੰਦੇ ਬਈ ਜਿਹੜਾ IG ਸੀ ਕਹਿੰਦਾ ਨਹੀਂ, ਕੇਸ ਬਹੁਤ ਸੀਰੀਅਸ ਆ, ਇਹਦੇ ਉੱਤੇ ਫੰਡਿੰਗ ਦਾ ਅਤੇ ਪਲੇਨਿੰਗ ਦੇ ਦੋਸ਼ ਆ, ਉਹ ਐਡਮਿਟ ਕਰ ਚੁੱਕਾ, ਉਹਦੀ ਵਾਰਡ ਨਹੀਂ ਸੀ ਆਹ। ਮੈਂ ਕਿਹਾ ਇੱਦਾਂ ਤਾਂ ਹੋ ਨਹੀਂ ਸਕਦੀ, ਉਹ ਤਾਂ ਬਾਅਦ 'ਚ ਪ੍ਰਚਾਰ ਸ਼ੁਰੂ ਕਰਦੇ ਹਾਂ, ਖਾਲਸਾ ਰਾਜ ਦੀ ਗੱਲ ਕਰਦੇ ਹਾਂ, ਹਲੀਮੀਆ ਦੀ ਗੱਲ, ਉਹ ਅਸੀਂ ਵੀ ਕਰਦੇ ਹਾਂ, ਸਾਰੀ ਦੁਨੀਆ ਹੀ ਕਰਦੀ ਆ, ਇੱਥੇ ਕੌਣ ਨਹੀਂ ਕਰਦਾ, ਹੱਕ ਮੰਗਣਾ ਕੋਈ ਗੁਨਾਹ ਥੋੜ੍ਹਾ, ਇਹ ਕਿਹੜੇ ਕਾਨੂੰਨ ਤੁਸੀਂ ਹੈਗਾ ਵੀ ਤੁਸੀਂ ਘੁੰਡੇ ਲੰਘਣਾ ਹੈ ਹੀ ਕਰ ਰਹੇ, ਤੁਸੀਂ ਕੋਈ ਵੀ ਤੁਸੀਂ ਵੀ ਤਾਂ ਕਰਦੇ ਹੀ ਆ ਵੀ ਹਿੰਦੂ ਰਾਸ਼ਟਰ ਬਣਾਉਣਾ ਹੈਗਾ। ਅਤੇ ਮੈਂ 2 ਘੰਟੇ ਬਾਕੀ ਬੰਦੇ ਘੱਟ ਬੋਲੇ ਸੀ, ਮੈਂ ਥੋੜ੍ਹਾ ਜ਼ਿਆਦਾ ਬੋਲਿਆ ਸੀ, ਉਹ ਕਹਿੰਦਾ ਨਹੀਂ ਮੈਂ ਸੋਰੀ ਹਾਂ, ਮੈਂ ਤੁਹਾਡੀ ਮਦਦ ਨਹੀਂ ਕਰ ਸਕਦਾ, ਇਹ ਇੰਟਰਨੈਸ਼ਨਲ ਪੱਧਰ 'ਤੇ ਕੇਸ ਬਣ ਚੁੱਕਾ ਹੈਗਾ, ਇਹ ਹੁਣ ਸਾਡੇ ਬੱਸ ਦੀ ਵਾਰ ਗੱਲ ਨਹੀਂ ਗੀ। ਪਹਿਲਾਂ ਕਹਿੰਦਾ ਕਈ ਵਾਰੀ ਕੁਛ ਹੋ ਜਾਂਦਾ ਜੇ ਤੁਸੀਂ ਦੋ ਚੌਂਬੀਕਾ ਜੋਦੇ ਮਿਲ ਲੈਂਦੇ ਹੈਗੇ। ਉਹਦੇ ਹੁਣ ਤਕਰੀਬਨ 9 ਸਾਲਾਂ ਬਾਅਦ ਜ਼ਮਾਨਤ ਹੋਈ ਆ, ਅਜੇ ਬਹੁਤ ਨੇ ਪਾਬੰਦੀਆਂ ਲਾਤੀਆਂ, ਵੀਡੀਓ 'ਚ ਨਹੀਂ ਆ ਸਕਦਾ, ਗੱਲ ਨਹੀਂ ਕਰ ਸਕਦਾ ਹੈਗਾ। ਅਤੇ ਬੱਚਿਆਂ ਨੂੰ ਮੈਂ ਸਿਰਫ ਇਹੀ ਗੱਲ ਦੱਸਿਆ ਵੀ ਬੇਨਤੀ ਆ, ਸਾਰੇ ਚੰਗੇ ਗੁਰਸਿੱਖ ਬਣਨਾ, ਚੰਗੇ ਸੇਵਾ ਬਣਨਾ, ਮਨੁੱਖਤਾ ਦੀ ਸੇਵਾ ਕਰਨੀ ਹੈਗੀ ਆ। ਲੀਮਰਾਜ ਦੀ ਗੱਲ ਕਰੋ, ਦਾਇਰੇ 'ਚ ਰਹਿ ਕੇ ਕਰੂਣ ਦੇ ਦਾਇਰੇ 'ਚ ਕਰਨੀ ਹੈਗੀ ਆ। ਅਤੇ ਜੇ ਤੁਸੀਂ ਕਰਦੇ ਆ ਤਾਂ ਫਿਰ ਇੰਡੀਆ ਜਾਣ ਰਹਿਣ ਦਿਓ, ਜ਼ਰੂਰ ਜਾਣਾ ਉੱਥੇ ਨੂੰ, ਕੱਲ੍ਹ ਹੀ ਜਾਣਾ ਫਿਰ ਜੇ ਤੁਸੀਂ ਕਰਨਾ ਹੀ ਆ ਤਾਂ। ਘੱਟ ਤੋਂ ਘੱਟ ਹੁਣ 8-9 ਸਾਲ ਹੋ ਗਿਆ ਇਹਦੇ ਉੱਤੇ ਇਹ ਚਰਚਾ ਚੱਲੀ ਜਾ ਰਹੀ ਹੈਗੀ ਆ, ਅਜੇ ਵੀ ਘੱਟ ਚਾਂਸ ਆ ਉਹਨੂੰ ਬਾਹਰ ਆਉਣ ਦੇ, ਜ਼ਮਾਨਤ ਹੀ ਹੋਈ ਆ, ਕੇਸ ਅਜੇ ਪੈਂਡਿੰਗ ਪਏ ਸਾਰੇ, 8 ਤੋਂ ਲੱਗ ਕੇ 10 ਕਤਲ ਹੋਏ ਹੈਗੇ ਆ। ਚਲੋ ਮੈਂ ਬਹੁਤਾ ਸਮਾਂ ਨਾ ਲੰਮਾ ਡਿਟੇਲ ਦੇ ਵਿੱਚ, ਅਤੇ ਉਹ ਵੀ ਜਿਹੜੇ ਬੰਦੇ ਮਰੇ ਵੀ ਉਹ ਵੀ ਕੋਈ ਸਧਾਰਨ ਜਿਹਾ ਪ੍ਰਚਾਰਕ ਸੀਗੇ, ਉਹਨਾਂ ਦੇ ਕੋਈ ਇੱਦਾਂ ਦੀ ਗੱਲ ਹੈ ਨਹੀਂ, ਨਫ਼ਰਤ ਫੈਲਾਉਣ ਵਾਲੇ ਹੈ ਨਹੀਂ ਸੀਗੇ। ਇਹੀ ਗੱਲ ਉਹ ਕਹਿ ਰਿਹਾ ਸੀ, ਕਹਿੰਦਾ ਸੀ ਉਹਨੂੰ ਪੁੱਛਦੇ ਸੀ ਵਾਰ ਵਾਰ ਵੀ ਇਹ ਬੰਦੇ ਤਾਂ ਕੁਛ ਕਹਿੰਦੇ ਨਹੀਂ ਸਿੱਖਾਂ ਨੂੰ, ਇਹ ਕੱਲ੍ਹ ਮਾਰਤੇ, ਅਤੇ ਉਹ ਕਹਿੰਦੇ ਉਹ ਤਾਂ ਆਂਸਰ ਨਹੀਂ ਕੋਈ ਹੁੰਦਾ ਸੀ, ਜਾਂ ਕਿ ਬਾਹਰ ਸ਼ੱਕ ਨਾ ਫੈਲਾਇਓ। ਆਹ IG ਦੀ ਵਿਹਾਰ ਕੈਡਰ ਦਾ ਸੀਗਾ, ਉਹ ਚੰਡੀਗੜ੍ਹ 'ਚ ਉਹਨਾਂ ਮੀਟਿੰਗ ਹੋਈ ਸੀਗੀ, ਉਹਦੇ ਨੇ ਕੈਪਟਨ ਨਾਲ ਵੀ ਕੀਤੀ ਹੈਗੀ ਆ, ਪੁਰਾਣੀ ਗੱਲ ਆ 8-9 ਸਾਲ ਪਹਿਲਾਂ ਦੀ। ਸਾਨੂੰ ਬੱਚਿਆਂ ਨਾਲ ਬਹੁਤ ਪਿਆਰ ਆ, ਅਸੀਂ ਚਾਹੁੰਦੇ ਸਾਡੇ ਬੱਚੇ ਪੜ੍ਹਾਈ ਵੱਲ ਧਿਆਨ ਦੇਣ, ਪ੍ਰਚਾਰਕ ਬਣਨ, ਵੱਡੀਆਂ ਪੋਸਟਾਂ 'ਤੇ ਜਾਣ, ਕਾਰੋਬਾਰ ਕਰਨ, ਉਹਨਾਂ ਪੰਥ ਦੀ ਚੜ੍ਹਦੀ ਕਲਾ ਹੋਣੀ ਹੈਗੀ ਆ, ਇਹਨਾਂ ਗੱਲਾਂ ਦੇ ਨਾਲ ਨਹੀਂ ਹੋਣੀ ਹੈਗੀ। ਮੈਂ ਤੁਹਾਨੂੰ ਥੋੜ੍ਹੀ ਜਾਣਕਾਰੀ ਦਿੱਤੀ ਆ ਵੀ ਚਲੋ ਫਿਰ ਵੀ ਹੁਣ ਉਹ ਆਪਣੇ ਬਾਹਰ ਆ ਗਿਆ ਹੈਗਾ, ਅਜੇ ਵੀ ਮੇਰੇ ਖਿਆਲ ਆ ਵੀ ਕੇਸ ਚੱਲਣ 2-4-5 ਸਾਲ ਵੀ ਲੱਗ ਸਕਦੇ, 5 ਸਾਲ ਅਜੇ ਵੀ ਨਹੀਂ ਬਾਹਰ ਆ ਸਕਦਾ ਉਹ। ਅਤੇ ਕੇਸ ਦੇ ਵਿੱਚ ਮੇਰੇ ਖਿਆਲ ਹੁਣ ਜੇ ਜੇਲ੍ਹ ਉਮਰ ਕੈਦ ਵੀ ਹੋ ਗਈ ਉਹਨੂੰ ਨਾ 18 ਜਾਂ 20 ਸਾਲ ਦੀ, ਉਦੋਂ ਜ਼ਿਆਦਾ ਉਹ ਘੱਟ ਚੁੱਕਾ ਆ, ਜਿੱਦਣ ਕੇਸ ਸੁਣਵਾਈ ਵੀ ਹੋਣੀ ਉਦੋਂ ਉਦੋਂ ਬਾਅਦ ਬਾਹਰ ਆ ਸਕਦਾ ਉਹ, ਮੇਰੇ ਹਿਸਾਬ ਨਾਲ ਜਿੰਨਾ ਕੁ ਮੈਨੂੰ ਪਤਾ, ਜਿੱਦਾਂ ਹੋਰ ਵੀ ਕਈ ਕੇਸਾਂ 'ਚ ਇਨਵੋਲਵ ਰਹੀਦਾ ਹੈਗਾ, ਜਿਹੜੀ ਪਹਿਲਾਂ ਹੁਣ ਉਹਨੇ 7-8 ਸਾਲ 9 ਸਾਲ ਕੱਟ ਲੈਣਾ, ਜੇ 20 ਸਾਲ ਦੀ ਕੈਦ ਹੋਈ ਵੀ ਗਿਲਟੀ ਵੀ ਹੋ ਗਿਆ ਆਪਾਂ ਤਾਂ ਨਹੀਂ ਹੋਊਗਾ, ਉਹ ਕਹਿ ਰਿਹਾ ਮੈਂ ਨਹੀਂ ਕੋਈ ਇਨਵੋਲਵ ਹੈਗਾ, ਅਤੇ ਉਹ ਜਿਹੜੀ ਹੈਗੀ

ਵੀ ਸਾਰਿਆਂ ਨੇ ਹਾਜ਼ਰੀ ਭਰਨੀ ਹੈਗੀ ਆ ਅਤੇ ਸਾਰਿਆਂ ਨੂੰ ਸਮਾਂ ਮਿਲਣਾ ਚਾਹੀਦਾ, ਥੋੜ੍ਹਾ ਥੋੜ੍ਹਾ ਸਮਾਂ। ਅਤੇ 12 ਵਜੇ ਸਤਨਾਮ ਸਿੰਘ ਜਰਮਨੀ ਦੇ ਗ੍ਰਹਿ ਸੌਂਦੇ ਪਾਠ ਹੋਣੇ ਹੈਗੇ ਆ, ਅਤੇ 12:15 ਤੋਂ 1 ਵਜੇ ਢਾਡੀ ਜੱਥਾ ਜਿਹੜਾ ਹੈਗਾ ਆ ਉਹਨਾਂ ਨੇ ਹਾਜ਼ਰੀ ਭਰਨੀ ਆ। ਹਾਲ ਨੰਬਰ 2 ਦੇ ਬਲਵਿੰਦਰ ਲਾਲੀ ਪਰਿਵਾਰ ਨੂੰ ਸੌਂਦੇ ਪਾਠ ਦੀ ਸੇਵਾ ਹੋ ਰਹੀ ਹੈਗੀ ਆ, ਅਤੇ ਅਗਲੇ ਹਫ਼ਤੇ ਦੇ ਪ੍ਰੋਗਰਾਮ ਸਵੇਰੇ ਸ਼ਾਮ ਦੀਵਾਨ ਸਜਦੇ ਆ। ਕੁਐਸਚਨ ਆਂਸਰ ਦਾ ਪ੍ਰੋਗਰਾਮ ਹੁੰਦਾ ਹੈਗਾ, ਟੀਚਰ ਹੋ ਗਿਆ 10-15 ਸਾਲ ਹੋ ਗਿਆ ਸ਼ੁਰੂ ਕਰਦਿਆਂ ਨੂੰ, ਬੜਾ ਲੋਕ ਕਹਿੰਦੇ ਆਮ ਰੋਜ਼ਾ ਮਿਲੀਦਾ, ਉਹ ਕਹਿੰਦੇ ਆ ਬਈ ਸਾਨੂੰ ਬਹੁਤ ਕੁਛ ਸਿੱਖਣ ਨੂੰ ਮਿਲਿਆ ਹੈਗਾ। ਅਤੇ ਸ਼ੁੱਕਰਵਾਰ ਨੂੰ ਬੀਬੀ ਰਜਿੰਦਰ ਕੌਰ ਦੇ ਗ੍ਰਹਿ ਫਿਰ ਅਖੰਡ ਪਾਠ ਆਰੰਭ ਹੋਣਾ, ਖਾਲਸਾ ਕਲੱਬ ਹੈਗੀ ਆ 6:30 ਤੋਂ 8:30। ਸਨੀਚਰ ਮਹਿੰਦਰ ਕੌਰ ਦੇ ਵੱਲ ਸੁਣਦੇ ਪਾਠ ਸੇਵਾ ਹੋ ਰਹੀ ਆ 11 ਵਜੇ। ਨਰਿੰਦਰ ਸਿੰਘ ਪਰਿਵਾਰ ਨੂੰ ਸੁਣਦੇ ਪਾਠ 10 ਵਜੇ, ਅਤੇ ਸੰਤ ਰਾਮ ਸਿੰਘ ਦੀ ਯਾਦ ਵਿੱਚ ਸੁਣਦੇ ਪਾਠ 12 ਵਜੇ। ਸ਼ਾਮ ਨੂੰ ਬੱਚਿਆਂ ਨੂੰ ਕੀਰਤਨ ਹੈਗਾ, ਐਤਵਾਰ ਨੂੰ ਬੀਬੀ ਰਜਿੰਦਰ ਕੌਰ ਦੇ ਗ੍ਰਹਿ ਅਖੰਡ ਪਾਠ ਦੇ ਭੋਗ ਪਾ ਜਾਣੇ, ਅਤੇ ਆਪਣੇ ਦੀਵਾਨ ਇਸੇ ਤਰ੍ਹਾਂ ਸਜਣਗੇ। ਧੰਨਵਾਦ ਸੰਗਤਾਂ ਦਾ, ਅਤੇ ਆਪਾਂ ਰਲ ਮਿਲ ਕੇ ਕੋਸ਼ਿਸ਼ ਕਰੀਏ ਸਾਰਿਆਂ ਨੇ ਚੰਗੀ ਕੁਰਸੀ ਬਣਨਾ। ਸਾਡੀਆਂ ਵੀ ਗਲਤੀਆਂ ਹੁੰਦੀਆਂ ਸਾਨੂੰ ਦੱਸ ਦਿਆ ਕਰੋ, ਸਟੇਜ 'ਤੇ ਸਮਾਂ ਲੈ ਕੇ ਵੀ ਦੱਸ ਸਕਦੇ ਹਾਂ। ਇਹ ਵੀ ਨਹੀਂ ਗਾ ਬਈ ਇਕੱਲਿਆਂ ਨੂੰ ਦੱਸਣੀ ਹੁੰਦੀ ਹੈਗੀ ਆ, ਸਾਰੇ ਅਸੀਂ ਇੱਥੇ ਕੋਈ ਵੀ ਇੱਦਾਂ ਨਹੀਂ ਹੁੰਦੇ ਵੀ ਅਸੀਂ ਕੋਈ ਬੌਸ ਹੈ ਅਤੇ ਕੋਈ ਪ੍ਰਧਾਨ ਆ, ਕੋਈ ਸੈਕਟਰੀ ਆ ਜਾਂ ਕੋਈ ਵੀ ਹੈਗਾ। ਆਪਾਂ ਰਲ ਮਿਲ ਕੇ ਸਾਰਿਆਂ ਨੇ ਪਰਿਵਾਰ ਵਾਂਗ ਗੁਰਦੁਆਰਿਆਂ 'ਚ ਲਾਇਆ, ਗਾਂਹ ਵੀ ਆਪਣੀ ਇਹੀ ਭਾਵਨਾ ਹੈਗੀ ਵੀ ਆਪਾਂ ਰਲ ਮਿਲ ਕੇ ਇੱਦਾਂ ਸੇਵਾਵਾਂ ਕਰਨੀਆਂ। ਧੰਨਵਾਦ ਤੁਹਾਡੇ ਸਾਰਿਆਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Vai, guru.

सतगुरु जी ने कृपा की, असू असुन का महीना चढ़िया जी। तो सतगुरु दस रहे सी कि जिहड़े भादो दे भरम विच भुल रहे सी ना, धक्के खांदे सी, उन्हां नूं सुहागणी मिली, उन्हां नूं कोई गुरमुख वाला मिलिया, तो उन्हें कहा कि तू ना महाराज अगे जोदड़ी कर, तेनू भादो दे भरम चों कढ लैणगे। तो उन्हें कहा इदां हुंदी आ, वो कहिंदी हाँ इदां हुंदी आ, से भादो नरक ना पाई है गुरु रखण वाला। कहिंदे एक है जिहड़े तेनू भादो दे नरक चों कढ सकदे आ। हुण उह इस्त्री जिहड़ी सी जीव रूपी इस्त्री, उहनूं ये उमा उठिया जे इहनूं सतगुरु रख सकदे आ ते मैनूं नहीं रखणगे। तो उहदे मन च उमा उठिया, उमा एक्सट्रीम अवस्था जिथे जाके बंदे नूं कोई सुध नहीं रहिंदी, बस इक्को गल मंगी जांदा कमलिया कमला हो जांदा। ते गुरु साहिब जी इस शब्द च दसदे सी असुन असू दे महीने विच, नन्ने दी सियारी प्रपोजिशन करके, असू दे महीने विच प्रेम उमाहड़ा क्यों मिली है हर जाए, किदा मिली है उस वाहिगुरु जी नूं। मन तन प्यास दर्शन करी, मन विच तन विच एक बड़ी घनी प्यास लगी, कोई आण मिलावे माए। ते आपां जिहड़ा शब्द पढ़िया सी ना, हर हर आण मिलायो गुर साधु, गुरु साधु मिले फिर, जिन्हां ने कपाट खोल दिते। धन पिर ही का एक ही संग वासा, विच होमै भीत करारी, गुरपुरै होमै भीत तोरी, जन नानक मिलै मुरारी। ते जदों कंध टुटी ते फिर असू दे महीने दे विच जिहड़ी इस्त्री बेनतियां करदी सी ना, असुन प्रेम उमाहड़ा क्यों मिलिया हर जाए, मन तन प्यास दर्शन कणी, कोई आण मिलावै माए। संत सहाई प्रेम के हाँ तिन कह लागां पाए, पंजां प्यारां दे पैरी पै गया। क्या कि नहीं, गुरु गोबिंद सिंह जी दे पैरी पै गए जदों ना, जदों उन्हां दे पैरी पै ते उन्होंने कहा कि हाँ गुर रखण वाला हे त्या, विण प्रभ क्यों सुख पाई है दूजी ना ही जाए। हुण गल जिहड़ी इस महीने दे विच मैं ग्रहण करन दी कोशिश कीती, उह ये सी कि ये शरीर दे विच प्रेम उमाड़ा है नहीं। मन लईए आपां, मन लंघ तो सतगुरु जी दे देंगे। तां उस शब्द की बेनती नाल मैं अपने लिए की थी भी गुरु खिन खिन प्रीत लगावो। पातशाह खिन खिन वाली प्रीत है नहीं साढ़े को, असी गुरुद्वारे आते हैं कि माड़ा जा उछाला आता तो लगता असी प्रेमी हाँ, असी वाहगुरु जी ने प्यार करने वाले हाँ, बाहर जाने दुनिया च रच जाइदा। सतगुरु जी कहते कि प्रेम उमाहड़ा मंग, असू दे महीने दे विच प्रेम उमाहड़ा मंग, ते जदों प्रेम उमाहड़ा मंगांगे वाहगुरु जी ये दान देणगे। ते जदों दान देणगे ना ते फिर असू सुखी वसंदियां होगा, ते जिन्ना चिकर प्रेम उमाहड़ा आके हमें छड़ के महाराज चरणी नहीं लगांगे, उन्ना चिकर जो जो दिसै सो सो रोगी, रोग रहत मेरा सतगुरु सोगी। असी रोगियां वाली जिंदगी बतीत करांगे, सतगुरु जी सोगी वाली जिंदगी दस रहे सी। इस महीने दे विच महाराज कोलों आपां मंगीए कि सच्चे पातशाह जी ओ तिना देख मन चाओ उठंदा, हों कद पाए गुणतासा, वाहिगुरु जी मेरी वारी आऊ कदी, करमहीन धन करै बेनंती, कद नानक आवै वारी। ते सतगुरु जी कृपा करदे आ, जदों आपां जो इत्थे मंगदे आ ना आके, मैं बच्चिआं नाल कर रिहा सी पौड़ी, आदेश दिसै आदेश, आद अनिल अनाद अनाहत, जुग जुग एको वेस। ते योगी धर्म दे विच डंडौत भी हुंदा ते अष्टांग भी हुंदा, उहदे विच असी मत्था टेकदे आ, अष्टांग अठ चीज़ां थले लगदियां, पर जिहड़ी फ्रंट कॉटेक्स जदों थले लगदी आ ना, ते साइंस भी मनदी आ कि डिसीजन मेकिंग सारे फ्रंट कॉटेक्स दे विच आ दिमाग दे। ते जदों मत्था थले लगे उदों गुरु साहब जी नूं कहण कि सच्चे पातशाह इक मत रख लो, समत दे दिओ, मैं कुछ एक्सचेंज करन आया।
ਇੱਕ ਤਾਂ ਰਿਚੁਅਲਿਸਟਿਕ ਹੋ ਕੇ ਮੱਥਾ ਟੇਕਿਆ, ਬਸ ਤੁਸੀਂ ਦੇਖ ਲਿਆ ਸਾਰਿਆਂ ਨੇ ਮੈਂ ਮੱਥਾ ਟੇਕਿਆ ਅਤੇ ਮੈਂ ਉੱਠ ਕੇ ਖੜਾ ਹੋ ਗਿਆ ਅਤੇ ਤੁਸੀਂ ਵੀ ਕਿਹਾ ਮੱਥਾ ਟੇਕਿਆ। ਆਪਾਂ ਕੋਈ ਗੋਰਾ ਆ ਜਾਵੇ ਉਹਨੂੰ ਵੀ ਕਹਿੰਦੇ ਇੱਦਾਂ ਮੱਥਾ ਟੇਕੀ ਦਾ, ਆਪਣੇ ਪੁੱਤ ਨੂੰ ਵੀ ਧੱਕੇ ਨਾ ਮੱਥਾ ਟਿਕਾਈ ਦਾ ਵੀ ਇੱਦਾਂ ਟੇਕੀ ਦਾ, ਪਰ ਇੱਕ ਮੱਥਾ ਆਦੇਸ਼ ਦੱਸਿਆ ਆਦੇਸ਼ ਵਾਲਾ ਹੁੰਦਾ ਜਿਹੜਾ ਵਾਹਿਗੁਰੂ ਜੀ ਨੂੰ ਸਾਰੀ ਸ੍ਰਿਸ਼ਟੀ ਦਾ ਮਾਲਕ ਜਾਣ ਕੇ ਟੇਕਦਾ, ਆਪ ਨਾਥ ਨਾਥੀ ਸਭ ਜਾ ਕੇ ਇੱਕ ਨਾਥ ਆ, ਉਹਨੇ ਸਾਰੀ ਸ੍ਰਿਸ਼ਟੀ ਨੱਥੀ ਹੋਈ ਆ, ਉਹਦੇ ਅੱਗੇ ਆਪਾਂ ਝੁੱਕ ਕੇ ਵਾਹਿਗੁਰੂ ਜੀ ਨੂੰ ਕਹਿਣਾ ਕਿ ਸੱਚੇ ਪਾਤਸ਼ਾਹ ਮਤ ਸੁਮਤ ਤੇਰੇ ਵਸ ਸਵਾਮੀ, ਵਾਹਿਗੁਰੂ ਜੀ ਉਹ ਮੇਰੀ ਇਸ ਮਤ ਨੂੰ ਨੱਥ ਦੇ, ਮੇਰੀ ਇਸ ਮਤ ਨੂੰ ਨੱਥਾਂ ਪਾ ਦੇ ਪਾਤਸ਼ਾਹ ਜੀ, ਇਹ ਨੱਥ ਦਿਓਗੇ ਅਤੇ ਇਹ ਜਿਹੜਾ ਬਹਿੜਾ ਦੌੜਿਆ ਫਿਰਦਾ ਫਿਰਦਾ ਵਾਹਿਗੁਰੂ ਜੀ ਉਹ ਇਹ ਆਪ ਜੀ ਦੇ ਚਰਨਾਂ 'ਚ ਲੱਗ ਜਾਓ। ਬਾਣੀ ਬੜੀ ਅਨਮੋਲ ਆ, ਸਾਨੂੰ ਸਮਝ ਤਾਂ ਨਹੀਂ ਪੈਂਦੀ ਕਿਉਂਕਿ ਸਾਡਾ ਧਿਆਨ ਕਿਤੇ ਹੋ ਰਿਹਾ। ਜਦੋਂ ਅਸੀਂ ਧਿਆਨ ਲਾ ਕੇ ਸਤਿਗੁਰੂ ਦੀ ਬਾਣੀ ਪੜ੍ਹਦੇ ਹਾਂ, ਸਤਿਗੁਰੂ ਜੀ ਆਪੇ ਹੀ ਕਿਰਪਾ ਕਰ ਦਿੰਦੇ ਆ, ਆਪੇ ਹੀ ਮੀਨਿੰਗ ਵੀ ਪਾ ਦਿੰਦੇ, ਆਪੇ ਗਰਾਮਰ ਵੀ ਪਾ ਦਿੰਦੇ, ਆਪੇ ਗਾਉਣਾ ਵੀ ਪਾ ਦਿੰਦੇ ਆ। ਸਿਰਫ ਵਾਹਿਗੁਰੂ ਜੀ ਦੇ ਅੱਗੇ ਸਰੈਂਡਰ ਕਰਨ ਦੀ ਲੋੜ ਆ। ਗੁਰੂ ਸਾਹਿਬ ਜੀ ਕਿਰਪਾ ਕਰਨ, ਅਸੂ ਦਾ ਮਹੀਨਾ ਚੜਿਆ, ਸਾਰਿਆਂ ਨੂੰ ਨਾਮ ਦਾਨ ਦੀ ਪਿਆਸ ਲਾਉਣ, ਨਾਮ ਦੇ ਨਾਲ ਗੁਰੂ ਸਾਹਿਬ ਜੀ ਬਾਣੀ ਪੜ੍ਹਨ ਦਾ, ਬਾਣੀ ਸੁਣਨ ਦਾ ਬੁੱਧ ਬਲ ਬਖਸ਼ਿਸ਼ ਕਰਨ। ਭਾਈ ਸਾਹਿਬ ਲਾਸਟ ਵੀਕ ਆਪਣੇ ਕੋਲ ਆਏ ਸੀ, ਉਹਨਾਂ ਨੇ ਸਾਰਿਆਂ ਨੂੰ ਇਹ ਬੇਨਤੀ ਕੀਤੀ ਸੀ ਵੀ ਆਪਣੇ ਆਪਣੇ ਸਹਿਜ ਪਾਠ, ਜਿਨ੍ਹਾਂ ਦੇ ਨਹੀਂ ਚੱਲਦੇ ਉਹ ਆਪਣੇ ਆਪਣੇ ਸਹਿਜ ਪਾਠ ਸ਼ੁਰੂ ਕਰੋ। ਅਤੇ ਬੁੱਧਵਾਰ ਨੂੰ ਇੱਕ ਸੰਗਤੀ ਰੂਪ 'ਚ ਅਰਦਾਸ ਕੀਤੀ ਸੀ ਵੀ ਚਾਹੇ ਆਈਪੈਡ ਤੋਂ ਚਾਹੇ ਪੋਥੀ ਸਾਹਿਬ ਤੋਂ ਜਿਹੜੇ ਵੀ ਸਹਿਜ ਪਾਠ ਨਹੀਂ ਕਰ ਰਹੇ ਉਹ ਸ਼ੁਰੂ ਕਰਨ, ਅਤੇ ਬਹੁਤ ਸਾਰੀਆਂ ਸੰਗਤਾਂ ਨੇ ਕੀਤੇ ਸੀ ਸਹਿਜ ਪਾਠ ਸ਼ੁਰੂ। ਅਤੇ ਫਿਰ ਜਦੋਂ ਜਿਹਦਾ ਜਿਹਦਾ ਸਮਾਪਤ ਹੋ ਜਾਵੇ, ਜਿਹਨਾਂ ਜਿਹਦੇ ਭੋਗ 'ਤੇ ਆ ਜਾਣ, ਉਹ ਆਪ ਜੀ ਦੱਸ ਦਿਓ, ਆਪਾਂ ਗੁਰਦੁਆਰਾ ਸਾਹਿਬ ਭੋਗ ਪਾ ਲਾਂਗੇ ਉਹਨਾਂ ਦੇ ਨਾ। ਪਰ ਇਹ ਬਹੁਤ ਜ਼ਰੂਰੀ ਆ, ਵੈਨ ਐਵਰ ਯੂ ਰੀਡ ਗੁਰੂ ਸਾਹਿਬ ਜੀ ਸਰੂਪ, ਜਦੋਂ ਆਪਾਂ ਗੁਰਬਾਣੀ ਦਾ ਸਰੂਪ ਪੜ੍ਹਦੇ ਹਾਂ ਅਤੇ ਗੁਰਬਾਣੀ ਦੇ ਵਿੱਚ ਬਹੁਤ ਚੀਜ਼ਾਂ ਹੈ, ਇੱਕ ਚੁੰਬਕੀਕਰਨ ਹੈ ਗੁਰਬਾਣੀ ਦੇ ਵਿੱਚ ਜਿਹਨੂੰ ਪਾਰਸ ਕਲਾ ਕਹਿੰਦੇ ਆ, ਜੋ ਆਮ ਕਿਤਾਬ 'ਚ ਨਹੀਂ ਹੁੰਦਾ। ਮੈਨੀ ਪੀਪਲ ਆਸਕਿੰਗ ਕਿ ਆ ਇਹ ਤਾਂ ਅੱਖਰ ਆ, ਉਹ ਅੱਖਰਾਂ ਦੇ ਵਿੱਚ ਅਤੇ ਇਹਨਾਂ ਅੱਖਰਾਂ ਦੇ ਵਿੱਚ ਫਰਕ ਆ। ਜਿੱਦਾਂ ਮੈਗਨੇਟ ਦੇ ਨਾਲ ਲੋਹਾ ਰਗੜੀਏ ਤਾਂ ਮੈਗਨੇਟ ਬਣ ਜਾਂਦਾ, ਪਰ ਲੋਹੇ ਨਾਲ ਲੋਹਾ ਰਗੜ ਕੇ ਮੈਗਨੇਟ ਨਹੀਂ ਬਣਦਾ। ਇਸੇ ਤਰ੍ਹਾਂ ਹੀ ਆਮ ਕਿਤਾਬਾਂ ਪੜ੍ਹ ਕੇ ਗਿਆਨ ਲੈਣ ਦੇ ਨਾਲ ਬੰਦੇ ਦੇ ਵਿੱਚ ਕੋਈ ਚੇਂਜ ਨਹੀਂ ਆਉਣੀ। ਗੁਰੂ ਸਾਹਿਬ ਜੀ ਦੀ ਬਾਣੀ ਦੇ ਨਾਲ ਨਹੀਂ ਵੀ ਸਮਝ ਪਈ ਤਾਂ ਚੇਂਜ ਆਉਂਦੀ ਆ। ਸਤਿਗੁਰੂ ਜੀ ਆਪੇ ਇੱਦਾਂ ਇੱਦਾਂ ਗਾਂਹ ਉਹ ਵਿਧ ਬਣਾਉਂਦੇ ਰਹਿੰਦੇ ਆ, ਉਹਨਾਂ ਨੂੰ ਮਿਲਾਉਂਦੇ ਰਹਿੰਦੇ ਆ, ਮਿਲ ਕੇ ਫਿਰ ਸੱਚੇ ਪਾਤਸ਼ਾਹ ਦੇ ਚਰਨੀ ਲੱਗ ਕੇ ਬੰਦਾ ਹੋਰ ਤਰੱਕੀ 'ਚ ਜਾਂਦਾ। ਸੋ ਜਿਹਨਾਂ ਜਿਹਨਾਂ ਦੇ ਸਹਿਜ ਪਾਠ ਚੱਲ ਰਹੇ ਆ ਉਹ ਬਹੁਤ ਮੁਬਾਰਕ ਆ, ਜਿਹਨਾਂ ਨੇ ਨਹੀਂ ਸ਼ੁਰੂ ਕੀਤੇ ਉਹ ਜ਼ਰੂਰ ਸ਼ੁਰੂ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੋਗ ਬਣਿਆ ਤੇਰਾ ਕੀਰਤਨ ਗਾਈ ਸਰਬ ਸੁਖਾਂ ਬਣੇ ਤੇਰਾ ਓਲੇ ਭ੍ਰਮ ਕੇ ਪਰਦੇ ਸਤਿਗੁਰ ਖੋਲੇ ਰਹਾਉ ਹੁਕਮ ਬੂਝ ਸੋ ਸਰਬ ਸੁਖ ਮਾਣੇ ਵਾਹਿਗੁਰੂ ਰਾਜ ਲੀਲਾ ਤੇਰੇ ਨਾਮ ਬਣਾਈ ਜੋਗ ਬਣਿਆ ਤੇਰਾ ਕੀਰਤਨ ਗਾਈ ਸਰਬ ਸੁਖਾ ਬਣੇ ਤੇਰੇ ਓਲੇ ਭ੍ਰਮ ਕੇ ਪਰਦੇ ਸਤਿਗੁਰ ਖੋਲੇ ਰਹਾਉ ਹੁਕਮ ਬੂਝ ਰੰਗ ਰਸ ਮਾਣੇ ਸਤਿਗੁਰ ਸੇਵਾ ਮਹਾਨ ਨਿਰਵਾਣੇ ਜਿਨ ਤੂੰ ਜਾਤਾ ਸੋ

पण तो नानको तो पुरख जना जा को मिलियो नाम निधाना पंत नानक ताका पुरख जना। श्लोक गुरुदेव माता गुरुदेव पिता गुरुदेव स्वामी परमेश्वरा गुरुदेव सखा ज्ञान भंजन गुरुदेव बंधप सहोदरा गुरुदेव दाता हर नाम उपदेश है गुरुदेव मंत निरोधरा गुरुदेव शांत सत बुद्ध मूरत गुरुदेव पारस परस्परा गुरुदेव तीर्थ अमृत सरोवर गुर ज्ञान मजन परंपरा गुरुदेव करता सब पाप हरता गुरुदेव पतित पवित करा गुरुदेव आजुगाद जुग जुग गुरुदेव मंत हर जप उधरा गुरुदेव संगत प्रमेल कर कृपा हम ऊड़ पापी जित लग तरा गुरुदेव सदगुरु पार ब्रह्म परमेश्वर गुरुदेव नानक हर नमस्करा गुरुदेव संगत प्रमेल कर कृपा हम ऊड़ पापी जित लग तरा गुरुदेव सतगुरु पार ब्रह्म परमेश्वर गुरुदेव नानक हर नमस्करा। वाहिगुरु जी का खालसा वाहिगुरु जी की फतेह। गौड़ी सुखनी महला पांचवां श्लोक एक ओंकार सत पुर प्रसाद आदि गुरे नमः जुगाद गुरे नमः सत गुरे नमः श्री गुरुदेव नमः अष्टपदी सिमर सिमर सिमर सुख पावो कल कलेश तनमय मिटावो सिमरो जास सुमर एक नाम जपत अगंत अनेक भेद प्राण सिमर सुध आखिर कीने राम नाम एक आखिर किनका एक चिती बसावै ताकि मैं मांगनी न आवै कांखी एक दर्श तुहारो नानक उन संग मोय उधारो सुख मणि सुख अमृत प्रभ नाम भक्त तना कह मन विश्राम रहाओ प्रभ का सिमन गर्भ ना बसा प्रभ का सिमन दुख चम नसा प्रभ का सिमन काल पर हर प्रभ का सिमन दुश्मन तर प्रभ सिमरत कश विघ्न लागै प्रभ का सिमन आनंद न जागै प्रभ का सिमन भव ना व्यापै प्रभ का सिमन दुख ना संतापै प्रभ का सिमन साधक संग सर्व दिनान नानक हर रंग प्रभ का सिमन रेत सित नौ नेद प्रभ का सिमन ज्ञान ध्यान तत् बुद्ध प्रभ का सिमन जपता पूजा प्रभ का सिमन बिनसा दूजा प्रभ का सिमन तीर्थ शनानी प्रभ का सिमन दरगाह मानी प्रभ का सिमन हो सो भला प्रभ का सिमन सुफल फला से सिमरन जिन आप सिमराए नानक तक लागो पाए प्रभ का सिमन सब ते उचा प्रभ का सिमन उदरे मूचा प्रभ का सिमन तृष्णा बुझा प्रभ का सिमन सब के सुजा प्रभ का सिमन नाही जाम त्रासा प्रभ का सिमरन पूर्ण आसा प्रभ का सिमन मन की मल जाए अमृत नाम रिद्वाए बसाए प्रभ जी बसा साध की रसना नानक जन का दासन दसना प्रभ को सिमरन से धन वनते प्रभ को सिमरन से पत वनते प्रभ को सिमरन से जन प्रवान प्रभ को सिमरन से पुरख प्रधान प्रभ को सिमरन से बेमोहताजे प्रभ को सिमरन से सर्व के राजे प्रभ को सिमरन से सुखवासी प्रभ को सिमरन सदा अविनाशी सिमरन ते लागे जिने आप दयाला नानक चौं की मंगर वाला प्रभ को सिमरन से पारे पुकारी प्रभ को सिमरन तिन सद बलहारी प्रभ को सिमरन से मुख सुहावे प्रभ को सिमरन तिन सुख बिहावै प्रभ को सिमरन तिन आत्म जीता प्रभ को सिमरन तिन निर्मल रीता प्रभ को सिमरन तिन अंध कनेरे प्रभ को सिमरन बसे हार नेरे संत कृपा ते अंधन जाग नानक सिमरन पूरा भाग प्रभ का सिमरन कार्ज पूरे प्रभ का सिमरन कौन झूरे प्रभ का सिमरन हर गुण बानी प्रभ का सिमरन सह समानी प्रभ का सिमरन नेचल आसन प्रभ का सिमरन कमल बिगासन प्रभ का सिमरन अनहद सुनकार सुख प्रभ सिमरन का अंत न पार सिमरन से जन जिनको प्रभ मया नानक तिन जन शरणी पया
ਹਰ ਸਿਮਰਨ ਕਰ ਭਗਤ ਪ੍ਰਟਾਏ, ਹਰ ਸਿਮਰਨ ਲਗ ਭੇਦ ਪਾਏ, ਹਰ ਸਿਮਰਨ ਪੈ ਸਿਧ ਜਤੀ ਦਾਤੇ, ਹਰ ਸਿਮਰਨ ਨੀ ਚੌਂ ਕੁੰਟ ਜਾਤੇ, ਹਰ ਸਿਮਰਨ ਤਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕਿਉ ਸਗਲੇ ਆਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ, ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸਲੋਕ ਧੀਮ ਦਰ ਦੁਖ ਪੰਜਨਾ, ਘਟ ਘਟ ਨਾਥ ਨਾਥ ਸ਼ਰਨ ਤੁਮਾਰੀ ਆਇਓ, ਨਾਨਕ ਕੇ ਪ੍ਰਸਾਦ ਅਸ਼ਟਪਦੀ। ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਾਨੁਹਾ ਨਾਮ ਤਿਰ ਸੰਗ ਸਹਾਈ, ਜੈ ਮਹਾਂ ਪਿਆਨ ਦੂਰ ਜਮ ਦਲੈ, ਤਾਂ ਕੇਵਲ ਨਾਮ ਸੰਗ ਤੇਰਾ ਚਲੈ, ਜੈ ਮੁਸ਼ਕਿਲ ਹੋਵੈ ਅਤ ਪਾਰੀ, ਹਰ ਕੋ ਨਾਮ ਖਿਨ ਮੈ ਉਦਾਰੀ, ਅਨਪੁਨੈ ਚਰਨ ਕਰਤਨੀ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੁਖ ਨੇਰੇ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ, ਲਾ ਕਰੋਰੀ ਬੰਧ ਨਾ ਪਰੈ, ਹਰ ਕਾ ਨਾਮ ਜਪਤ ਨਿਸਤਰੈ, ਅਨਕ ਮੈ ਰੰਗ ਤੇਖ ਨਾ ਬੁਝਾਵੈ, ਹਰ ਕਾ ਨਾਮ ਜਪਤਿਆ ਗਾਵੈ, ਜੇ ਮਾਰਗੇ ਜਾਤ ਅਕੇਲਾ, ਤੈ ਹਰ ਨਾਮ ਸੰਗੋਤ ਸੁਹੇਲਾ, ਐਸਾ ਨਾਮ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮਗਤ ਪਾਈਐ, ਛੂਟ ਨਹੀਂ ਕੋਟ ਲੱਖ ਬਾਹੀ, ਨਾਮ ਜਪਤੈ ਪਾਰ ਪੁਰਾਹੀ, ਅਨਕ ਬਿਘਨ ਜੈ ਸੰਘਾਰੈ, ਹਰ ਕਾ ਨਾਮ ਤਤਕਾਲ ਉਧਾਰੈ, ਅਨਕ ਜੋਨ ਜਨਮੈ ਮਰ ਜਾਮ, ਨਾਮ ਜਪ ਪਾਵੈ ਵਿਸ਼ਰਾਮ, ਹਉ ਮੈਲਾ ਮਲ ਕਮੋ ਨਾ ਧੋਵੈ, ਹਰ ਕਾ ਨਾਮ ਕੋਟ ਪਾਪ ਖੋਵੈ, ਐਸਾ ਨਾਮ ਜਪੂ ਮਨ ਰੰਗ, ਨਾਨਕ ਪਾਈਐ ਸਾਧ ਕੈ ਸੰਗ, ਜੇ ਮਾਰਗ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਉਹਾਂ ਸੰਗ ਤੋਸਾ, ਜੇ ਪੈਂਡੈ ਮਹਾਂ ਦੁਖ ਬਾਰਾ, ਹਰ ਕਾ ਨਾਮ ਸੰਗ ਉਜਿਆਰਾ, ਜਹਾਂ ਪੰਥ ਤੇਰਾ ਕੋ ਨਾ ਸਿਆਨੂ, ਹਰ ਕਾ ਨਾਮ ਤੇ ਨਾਲ ਪਛਾਣੂ, ਜੈ ਮਹਾਂ ਪਿਆਨ ਤਪਤ ਬਹੁ ਕਹਾਮ, ਤੈ ਹਰ ਕੇ ਨਾਮ ਕੀ ਤੁਮ ਉਪਰ ਛਾਮ, ਜਹਾਂ ਤ੍ਰਿਖਾ ਮਨ ਤੁਜਿਆ ਕਰਖੈ, ਤੈ ਨਾਨਕ ਹਰ ਅੰਮ੍ਰਿਤ ਵਰਖੈ, ਭਗਤ ਜਨਾ ਕੀ ਵਰਤਨ ਨਾਮ, ਸੰਤ ਜਨਾ ਕੈ ਮਨ ਵਿਸ਼ਰਾਮ, ਹਰ ਕਾ ਨਾਮ ਦਾਸ ਕੀ ਓਟ, ਹਰ ਕਾ ਨਾਮ ਉਧਰੇ ਜਾਨ ਕੋਟ, ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰ ਔਖ ਸਾਧ ਕਮਾਤ, ਹਰ ਜਨ ਕੈ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀ ਨੁਦਾਨ, ਮਨ ਤਨ ਰੰਗ ਰਤੇ ਰੰਗ ਏਕ, ਨਾਨਕ ਜਨ ਕੈ ਬਿਰਤ ਵਿਵੇਕੈ, ਹਰ ਕਾ ਨਾਮ ਜਨ ਕਉ ਮੁਕਤ ਜੁਗਤ, ਹਰ ਕਾ ਨਾਮ ਜਨ ਕਉ ਤ੍ਰਿਪਤ ਭੁਗਤ, ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਬ ਭਰੈ ਨਾ ਭੰਗ, ਹਰ ਕਾ ਨਾਮ ਜਨ ਕੀ ਵਡਿਆਈ, ਹਰ ਕਾ ਨਾਮ ਜਨ ਸੋਭਾ ਪਾਈ, ਹਰ ਕਾ ਨਾਮ ਜਨ ਕਉ ਭੋਗ ਜੋਗ, ਹਰ ਨਾਮ ਜਪਤ ਕਛ ਨਾਹੀ ਵਿਯੋਗ, ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ, ਹਰ ਹਰ ਜਨ ਕੈ ਮਾਲਖ ਜੀਨਾ, ਹਰ ਤਨ ਜਨ ਕੋ ਆਪ ਪ੍ਰਭ ਦੀਨਾ, ਹਰ ਹਰ ਜਨ ਕੈ ਓਟ ਸਤਾਣੀ, ਹਰ ਪ੍ਰਤਾਪ ਜਨ ਅਵਰ ਨ ਜਾਣੀ, ਓਤ ਪੋਤ ਜਨ ਹਰ ਰਸ ਰਾਤੇ, ਸੁਨ ਸਮਾਧ ਨਾਮ ਰਸ ਮਾਤੇ, ਆਟ ਪੈਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਹਰ ਕੀ ਭਗਤ ਮੁਕਤ ਮੋ ਕਰੇ, ਨਾਨਕ ਜਨ ਸੰਕੇਤੇ ਤਰੇ, ਪਾਰ ਜਾਤੇ ਹਰ ਕੋ ਨਾਮ, ਕਾਮ ਤੇਨ ਹਰ ਹਰ ਗੁਣਗਾਮ, ਸਭ ਤੇ ਉਤਮ ਹਰ ਕੀ ਕਥਾ, ਨਾਮ ਸੁਣਤ ਦਰ ਦੁਖ ਲੱਥਾ, ਨਾਮ ਕੀ ਮਹਿਮਾ ਸੰਤ ਰਿਦ ਵਸੈ, ਸੰਤ ਪ੍ਰਤਾਪ ਦੁਰਤ ਸਭ ਨਸੈ, ਸੰਤ ਕਾ ਸੰਗ ਵਿੜ ਭਾਗੀ ਪਾਈ ਹੈ, ਸੰਤ ਕੀ ਸੇਵਾ ਨਾਮ ਤੇ ਆਈ ਹੈ, ਨਾਮ ਤੁਲ ਕਾਸ਼ ਅਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋ। ਸਲੋਕ ਬਹੁ ਸ਼ਾਸਤਰ ਬਹੁ ਸਿਮ੍ਰਤੀ, ਪੇਕੇ ਸਰਬ ਟੰਡੋਲ, ਪੂਛ ਨਾਹੀ ਹਰ ਹਰੇ, ਨਾਨਕ ਨਾਮ

ਸਾਸ ਵਾਰ ਸ਼ਿੰਗਾਰਿਆ ਗਰਭ ਅਗਨ ਮੰਜਨੇ ਉਬਾਰਿਆ ਬਾਰ ਵਿਵਸਥਾ ਚ ਪਿਆਰਾ ਦੂਧ ਪਰ ਜੋਵਨ ਭੋਜਨ ਸੁਖ ਸੂਦ ਬਿਰਧ ਪਿਆ ਉਪਰ ਸਾਕ ਸੈਨ ਮੁਖ ਅਪਿਆਓ ਬੈਠ ਕੋ ਦੈਨ ਇਹ ਨਿਰਗੁਣ ਗੁਣ ਕਛੂ ਨਾ ਬੂਜੈ ਬਖਸ਼ ਲਿਓ ਤਉ ਨਾਨਕ ਸੀਜੈ ਜੇ ਪ੍ਰਸਾਦ ਧਾਰੀ ਉਪਰ ਸੁਖ ਵਸੈ ਸੁਤ ਪ੍ਰਾਤ ਪੀਤ ਬੰਤਾ ਸੰਘ ਹਸੈ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਉਮਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮੱਗਰੀ ਸੰਗ ਸਾਥ ਵਸਾ ਤੀਨੇ ਹਸਤ ਪਾਵ ਕਰ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਗਰਚਨਾ ਐਸੇ ਦੁਖ ਮੁੜ ਅੰਧ ਵਿਆਪੇ ਨਾਨਕ ਕਾਲ ਲਿਓ ਪ੍ਰਵਿਆਪੇ ਆਦਿ ਅੰਤ ਜੋ ਰੱਖਣ ਹਾਰ ਤਿਸੋ ਪ੍ਰੀਤ ਨਾ ਕਰਾ ਗਵਾਰ ਜਾ ਕੀ ਸੇਵਾ ਨਵਨਿਤ ਪਾਵੈ ਤਾਂ ਸੰਗੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਦ ਸਦਾ ਹਜੂਰੇ ਤਾਕੋ ਅੰਧਾ ਜਾਣਤ ਦੂਰੇ ਜਾ ਕੀ ਟਹਿਲ ਪਾਵੈ ਦਰਗਾਹ ਮਾਨ ਤਿਸੈ ਵਿਸਾਰੈ ਮੁਕਤ ਅਜਾਨ ਸਦਾ ਸਦਾ ਏ ਭੂਲਣ ਹਾਰ ਨਾਨਕ ਰਾਖਣ ਹਾਰ ਅਪਾਰ ਰਤਨ ਤਿਆਹ ਕੌਡੀ ਸੰਗ ਰਚੈ ਸਾ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਥਿਰ ਕਰਮਾਨਾ ਜੋ ਹੋਵਨ ਸੋ ਦੂਰ ਪ੍ਰਾਨਾ ਛੋੜ ਜਾਏ ਤਿਸ ਕਾ ਸ਼ਰਮ ਕਰੈ ਸੰਗ ਸਹਾਇ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਤੋਏ ਗਰਧਵ ਪ੍ਰੀਤ ਭਾਸਮ ਸੰਗ ਹੋਏ ਅੰਤ ਕੂਪ ਮੈਂ ਪਤ ਵਿਕਰਾਲ ਨਾਨਕ ਕਾਲ ਲਿਓ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਹਰ ਭੇਖ ਅੰਤਰ ਮਲਮਾਇਆ ਸ਼ਬਦ ਨਾ ਕਾਸ਼ ਕਰਾ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪਾ ਲੋਭ ਸਵਾਨ ਅੰਤਰ ਅਗਨ ਬਾਹਰ ਤਨ ਸਵਾ ਗਾਲ ਪਾਤਰ ਕੈਸੇ ਤਰੈ ਥਾ ਜਾ ਕਹਿ ਅੰਤਰ ਵਸੈ ਪ੍ਰਭਾਪ ਨਾਨਕ ਤੇਜਨ ਸਹਿ ਸਮਾਤ ਸੁਨ ਅੰਧਾ ਕੈਸੇ ਮਾਰਗ ਪਾਵੈ ਕਰ ਗੈ ਲਿਓ ਓੜ ਨਿਭਾਵੈ ਕਹਾਂ ਬਜਾਰ ਤਬੂਜਾ ਡੋਰਾ ਨਿਸ ਕਹੀਐ ਤਾਉ ਸਮਝੈ ਪੂਰਾ ਕਹਾਂ ਬੇਸ਼ਨ ਪਦ ਗਾਵੈ ਗੋਂਗੋ ਯਤਨ ਕਰੈ ਤਉ ਭੀ ਸੁਰ ਭਾਂਗੋ ਕਹਿ ਪਿੰਗਲ ਪਰਬਤ ਪ੍ਰਭਵਨ ਨਹੀਂ ਹੋਤ ਉਹਾਂ ਉਸ ਗਵਨ ਕਰਤਾਰ ਕਰਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਾਈ ਸੋਵੈ ਨਾ ਚੀਤ ਤੋ ਬੈਰਾਈ ਤਾ ਸਿਉਂ ਪ੍ਰੀਤ ਬਲੂਆ ਕੇ ਗ੍ਰਹਿ ਭੀਤਰ ਵਸੈ ਅੰਧ ਕੇਲ ਮਾਇਆ ਰੰਗ ਰਸੈ ਦ੍ਰਿੜ ਕਰਮਾਨਾ ਮਨੇ ਪ੍ਰਤੀਤ ਕਾਲਣਾ ਵਾ ਮੁੜੇ ਚੀਤ ਭੈਰ ਬ੍ਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋ ਉਤਰੋ ਇਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਨ ਕਰ ਕਰਮ ਤੂੰ ਠਾਕੁਰ ਤੂੰ ਪੈ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ ਤੂੰ ਮਾਤ ਪਿਤਾ ਹਮ ਵਰਗ ਤੇਰੇ ਤੁਮਰੀ ਕਿਰਪਾ ਮੈਂ ਸੂਖ ਘਨੇਰੇ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮਰਾ ਸੂਤਰ ਧਾਰੀ ਤੁਮ ਤੇ ਹੋਏ ਸੁਆਗਿਆਕਾਰੀ ਤੁਮਰੀ ਗਾਤਮੇ ਤੁਮ ਹੀ ਜਾਨੀ ਨਾਨਕ ਦਾ ਸਦਾ ਕੁਰਬਾਨੀ ਸਲੋਕ ਦੇਨ ਹਾਰ ਪ੍ਰਭ ਛੋੜਕਾ ਲਾਗਾ ਆਨ ਸੁਆਏ ਨਾਨਕ ਕਹੂ ਨਸੀ ਜਈ ਬਿਨਾ ਵੈ ਪਤ ਜਾਏ ਅਸ਼ਪਦੀ ਦਸ ਵਸਤੂ ਲੇ ਪਾਤਸ਼ਾਹ ਪਾਵੈ ਏਕ ਪਾਸਤ ਕਾਰ ਮਿਖੋਟ ਗੁਆਵੈ ਏਕ ਪੀਨ ਆਂਦੇ ਦਸ ਪੀਹਰ ਲੇ ਤਉ ਮੂੜਾ ਕਹੋ ਕਹਾਂ ਕਰੇ ਜਿਸ ਠਾਕੁਰ ਸੋ ਨਾਹੀ ਚਾਰਾ ਤਾ ਕਉ ਕੀਜੈ ਸਦ ਨਮਸਕਾਰਾ ਜਾ ਕਹਿ ਮਨ ਲਾਗਾ ਪ੍ਰਭ ਮੀਠਾ ਸਰਬ ਸੁਖ ਤਾਹੂ ਮਨ ਉਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਅਗੰਤ ਸ਼ਾਪ ਨੀਂਦੇ ਰਾਸ ਖਾਦ ਪੀਤ ਪਰਤੈ ਅਨੁਲਾਸ ਆਪਣੀ ਇਮਾਨ ਕਸ਼ਬਾਰ ਸ਼ਾਲੇ ਅਗਿਆਨੀ ਮਾਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬਹੁਤ ਉਸਕਾ ਵਿਸ਼ਵਾਸ ਨਾ ਹੋਵੈ ਜਿਸ ਕੀ ਬਸ ਤਿਸ ਆਗਿਆ ਰਾਖੈ ਪ੍ਰਭ ਕੀ ਆਗਿਆ ਮਨ ਮਾਥੈ ਉਸ ਤੇ ਚੌਗੁਣ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਨਕ ਪਾਤ ਮਾਇਆ ਕੇ ਹੇਤ ਸਰ ਪਰ ਹੋ ਜਾਨ ਅਨੇਤ ਬਿਰਕੀ ਛਾਇਆ ਸੋ ਰੰਗ ਲਾਵੈ ਉਹ ਬਿਨਸੈ ਉਹ ਮਨ ਪਛਤਾਵੈ ਜੋ ਦੀਸੈ ਸੋ ਚਾਲਨ ਹਾਰ ਲਾਪਟਰ ਉੱਤੇ ਅੰਧ ਅੰਧਾਰ ਬਟਾਊ ਸਿਉਂ ਜੋ ਲਾਵੈ ਨੇ ਤਾ ਕੋ ਹਾਥ ਨਾ ਵਹਿ ਕੇ ਮਨ ਹਰ ਕੇ ਨਾਮ ਕੋਈ ਪ੍ਰੀ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਧਨ ਕੁਟੰਬ ਸਵਾਇਆ ਮਿਥਿਆ ਹਉਮੈ ਮਮਤਾ ਮਾਇਆ ਮਿਥਿਆ ਰਾਜ ਹੋਮ ਧਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤੀ ਅਸੋ ਵਸਤਰਾ ਮਿਥਿਆ ਰੰਗ ਸੰਗ ਮਾਇਆ ਭੇਖ ਹਸਤਾ ਮਿਥਿਆ ਧਰੋ ਮੋਹ ਅਭਿਮਾਨ ਮਿਥਿਆ ਸੁਪ੍ਰਕਰਤ ਗੁਮਾਨ ਅਸਥਿਰ ਭਗਤ ਸਾਧ ਕੀ ਸ਼ਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ ਮਿਥਿਆ ਸ਼ਰਵਨ ਪਰ ਨਿੰਦਾ ਸੁਣੈ ਮਿਥਿਆਸ ਪਰ ਦਰਬ ਕੋਹਿਰ ਮਿਥਿਆ ਨੇਤਰ ਭੇਖਤ ਪਰ ਤ੍ਰਿਆਰੂਪਾਦ ਮਿਥਿਆ ਰਸਨਾ ਭੋਜਨ ਅਨਸਵਾਦ ਮਿਥਿਆ ਚਰਨ ਪਰ ਵਿਕਾਰ ਕੋ ਤਾਵੈ ਮਿਥਿਆ ਮਨ ਪਰ ਲੋਭ ਲੁਭਾਵੈ ਮਿਥਿਆ ਧਾਨੀ ਪਰ ਵਿਕਾਰਾ ਮਿਥਿਆ ਬਾਸ ਲੇਤ ਵਿਕਾਰਾ ਬਿਨ ਬੂਜੇ ਮਿਥਿਆ ਸਭ ਪਏ ਸਬਰ ਦੇ ਨਾਨਕ ਹਰ ਹਰ ਨਾਮ ਲਏ ਬਿਰਥੀ ਸਾਕੀ ਆਰਜਾ ਸਾਚ ਬਿਨਾ ਕਹੋ ਸੂਚਾ ਬਿਰਥਾ ਨਾਮ ਬਿਨਾ ਤਾਨੰਦ ਮੁਖਾ ਵਤਾ ਕਹਿ ਦੁਰਗੰਧ ਬਿਨ ਸਿਮਰਨ ਦਿਨ ਬਿਰਥਾ ਵਿਹਾਏ ਬਿਨਾ ਜਿਉਂ ਕੀਤੀ ਜਾਏ ਗੋਬਿੰਦ

ਪਛਾ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੈ ਭਲੀ ਕਰਨੀ ਸਾ ਸੋਭਾ ਪਜਾਰ ਕੀ ਸਰਣੀ ਅਨਕੋ ਪਾਵੀ ਰੋਗ ਨਾ ਜਾਏ ਰੋਗ ਮਿਟੈ ਰੁਖ ਦਲਾਏ ਸਰਬ ਨਿਧਾਨ ਮੈਰ ਨਾਮ ਨਿਧਾਨ ਜਪ ਨਾਨਕ ਦਰਗਾਹ ਪ੍ਰਵਾਨ ਮਨ ਪ੍ਰਬੋਧੋ ਹਰ ਕੈ ਨਾਏ ਦੈ ਦੁਸਤਾਵਤ ਆਵੈ ਠਾਏ ਤਾ ਕੋ ਬਿਘਨ ਨਾ ਲਾਗੈ ਕੋਈ ਜਾ ਕਰ ਦੈ ਬਸੇ ਹਰ ਸੋਈ ਕਲ ਤਾਤੀ ਠੰਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਓ ਪਾਉ ਬਿਨਸੈ ਪੂਰਨ ਹੋਇ ਆਸ ਭਗਤ ਪਾਇਆ ਤਮ ਪ੍ਰਗਾਸ ਤਿਤ ਕਰ ਜਾਏ ਬਸੈ ਅਬਿਨਾਸੀ ਕਉ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਹੇ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ ਆਵਾਗਮਨ ਮਿਟੇ ਪ੍ਰਭ ਸੇਵੋ ਆਪ ਤਿਆਗ ਸਰਨ ਗੁਰਦੇਵ ਉਨਤ ਜਨ ਕਾ ਹੋਏ ਉਧਾਰ ਹਰ ਸਿਮਰ ਪ੍ਰਾਣ ਆਧਾਰ ਅਨਕੋ ਪਾਵ ਨਾ ਛੁੱਟਣ ਹਾਰੇ ਸਿਮਰ ਸਾਸਤ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਬੰਸ਼ਤ ਨਾਨਕ ਫਲ ਪਾਏ ਸੰਗ ਨਾ ਚਾਲਸ ਤੇਰੈ ਧਨਾ ਤੂੰ ਕਿਆ ਲਪਟਾਵੈ ਮੂਰਖ ਮਨਾ ਸੁਤ ਮੀਤ ਕੁਟੰਬਰ ਬਣਤਾ ਅੰਤੇ ਕਹੋ ਤੋ ਕਮਣ ਸੁਨਾਥਾ ਰਾਜ ਰੰਗ ਮਾਇਆ ਵਿਸਥਾਰ ਅੰਤੇ ਕਹੋ ਕਮਣ ਛਟਕਾਰ ਅਸਸਤੀ ਰਥ ਸਵਾਰੀ ਝੂਠਾ ਡੰਫ ਝੂਠ ਪਾ ਸਾਰੀ ਜਿਨ ਦੀਏ ਤਿਸ

ਸੁਣਤ ਕਹਿਤ ਰਹਿਤ ਗਤ ਪਾਵੋ ਸਾਰ ਭੂ ਸਤਰ ਕੋ ਨਾਉ ਸਹਿ ਸੁਭਾਇ ਨਾਨਕ ਗੁਣ ਗਾਓ ਗੁਣ ਗਾਵਤ ਤੇਰੀ ਉਤਰ ਸਮੈਲ ਬਿੰਸ ਜਾਏ ਹਉ ਮੈਂ ਬਿਖ ਫੈਲ ਹੋਏ ਚਿੰਤ ਬਸੇ ਸੁਖ ਨਾਲ ਸਾਸ ਗਿਰਾ ਸਰਨਾਮ ਸੰਭਾਲ ਛਾੜ ਸਿਆਣਮ ਸਗਲੀ ਮਨਾ ਸਾਧ ਸੰਗ ਪਾਵੈ ਸਚ ਧਨਾਰ ਪੂੰਜੀ ਸੰਚ ਕਰਿਓ ਵਿਵਹਾਰ ਹੀ ਸੁਖ ਦਰਗਹਿ ਜੈਕਾਰ।

ਅਸ਼ਟਪਦੀ ਜਾਚਕ ਜਨ ਜਾਚਾ ਪ੍ਰਭਦਾਨ ਕਰ ਕਿਰਪਾ ਦੇਵੋ ਹਰ ਨਾਮ ਸਾਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸ਼ਰਧਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਓ ਸਾਸ ਸਾਸ ਪ੍ਰਭ ਤੁਮੇ ਧਿਆਵੋ।

ਲਾਨੇ ਸੋ ਪਰ ਪਰੇ ਪ੍ਰੇਮ ਰਸ ਰੰਗ ਉਪਜੈ ਚਾਉ ਸਾਧਕਿਆ ਸੰਗ ਪਰੇ ਸਰਨਾਮ ਸਭ ਤਿਆਗ ਅੰਤਰ ਪ੍ਰਕਾਸ਼ ਅੰਤ ਲਿਵਲਾਗ ਵਡਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ।

ਜੀਆ ਸੋ ਕਿਉਂ ਬਿਸਰੈ ਜੇ ਅਗਨ ਮੈਂ ਰਾਖਿਆ ਗੁਰਪ੍ਰਸਾਦ ਕੋ ਬਿਰਲਾ ਲਾਖਿਆ ਸੋ ਕਿਉਂ ਬਿਸਰੈ ਜੇ ਬਿਖਤੇ ਕਾਢਾ ਹੈ ਜਨਮ ਜਨਮ ਕਾ ਟੂਟਾ ਗਾਂਢਾ ਹੈ ਗੁਰਪੂਰਾ ਤਤ ਇਹ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਣ ਸੰਤ ਕਰੋ ਹੋਇਓ ਕਾਮ ਆਨ ਤਿਆਗ ਜਪੋ ਵਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਾ ਨਾਮ ਜੇ ਪਾਵੋ ਭਗਤ ਪਾਏ ਧਰੀਐ ਸੰਸਾਰ ਬਿਨ ਭਗਤੀ ਤਨ ਹੋਸ਼ੀ ਸ਼ਾਰ ਸਰਬ ਕਲਿਆਣ ਸੁਖ ਨਿਧ ਨਾਮ ਬੂਟਤ ਜਾਤ ਪਾਏ ਬਿਸਰਾਮ ਸਕਲ ਦੁਖਾ ਉਤਨਾਸ ਨਾਨਕ ਨਾਮ ਜਪੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਸਾਓ ਮਨ ਤਨ ਅੰਤਰੇ ਹੀ ਸੁਆਓ ਨਿਤਰੋ ਪੇਖ ਦਰ ਸੁਖ ਹੋਏ ਮਨ ਬਿਕਸੈ ਸਾਧ ਚਰਨ ਧੋਏ ਭਗਤ ਜਨਾ ਕਹਿ ਮੰਤਨ ਰੰਗ ਬਿਰਲਾ ਕੋ ਉਪਾਵੈ ਸੰਗ ਇੱਕ ਬਸਦੀ ਜੈ ਕਰ ਮਾਇਆ ਗੁਰਪ੍ਰਸਾਦ ਨਾਮ ਜਪ ਲਏ ਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ ਬਖਸ਼ੰਦ ਦੀਨ ਦਿਆਲ ਭਗਤ ਵਸ਼ਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਕਟਾ ਕਰਤ ਪ੍ਰਤਪਾਲ ਆਦਿ ਪੁਰ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ ਜੋ ਜੋ ਜਪੈ ਸੋਏ ਪੁੰਨ

ਹਰ ਨਾਨਕੇ ਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾ ਰਸ਼ਟਪਦੀ ਆਪ ਕਥੇ ਆਪ ਸੁਣਨੇ ਹਾਰੋ ਆਪੇ ਕਾ ਵਿਸਥਾਰ ਜਾਂ ਤਿਸ ਭਾਵੈ ਤਾਂ ਸਿਸ਼ਟ ਉਪਾਏ ਆਪਣੇ ਭਾਣੇ ਲੈ ਸਮਾਏ ਤੁਮ ਤੇ ਪਿੰਨ ਨਹੀਂ ਕਿਛੁ ਹੋਏ ਆਪਣ ਸੂ ਸਭ ਜਗਤ ਬਰੋਏ ਜਾ ਕੋ ਪ੍ਰਭ ਜੀ ਆਪ ਬੁਝਾਏ ਸਚਨਾਮ ਸੋਈ ਜਨ ਪਾਏ ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸਿਸ਼ਟ ਕਾ ਜੇਤਾ ਜੀ ਜੰਤਰ ਸਭ ਤਾਕੈ ਹਾਥ ਦੀਨ ਦਿਆਲ ਨਾਥ ਕੋ ਨਾਥ ਜਿਸ ਰਾਖੇ ਤਿਸ ਕੋਈ ਨਾ ਮਾਰੈ ਸੋ ਮੂਆ ਜਿਸ ਮਨੋ ਵਿਸਾਰੈ ਤਿਸ ਤਾ ਜਬਰ ਕਾਂ ਕੋ ਜਾਏ ਸਭ ਸ੍ਰੀ ਨਿਰੰਜਨ ਰਾਏ ਜੀ ਕੀ

ਧਿਆਤ ਜਿਸ ਭਾਵੈ ਤਸਲੈ ਮਿਲਾ ਏ ਭਗਤ ਕਰੈ ਹਰਿ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨਾ ਨਾਨਕ ਜਾਣਿਆ ਜਨ ਲਾਗਾ ਰੇਖੈ ਨਾਹੀ ਤਿਸਕੀ ਆਸ ਨ ਬਿਰਥੀ ਜਾਏ ਸੇਵਕ ਕਉ ਸੇਵਾ ਬਣਿਆ ਆਯੁ।

ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵੋ ਪ੍ਰਭ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਹ ਕਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਣ ਤਨ ਕਾ ਐ ਸੁਆਉ।

ਨਹੀਂ ਬੁਰਾ ਉਰੇ ਕਹੋ ਕਿਨੇ ਕਿਛ ਕਰਾਂ, ਆਪ ਭਲਾ ਕਰਤੂ ਤਦ ਨਹੀਂ ਕੀ ਆਪੇ ਜਾਣੇ, ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਚ, ਉਤਪੋਤ ਆਪਣ ਸੰਗਰਾਚ, ਤਾਂ ਕਿ ਗਤ ਮਿਤ ਕਹੀ ਨਾ ਜਾਏ, ਦੂਸਰ ਹੋਏ ਤਾਂ ਸੋ ਜੀ ਪਾਏ, ਤਿਸਕਾ ਕੀ ਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਇਹੋ ਜਾਨ ਜੋ ਜਾਨ।

ਤੇ ਕਰ ਪ੍ਰਸਾਦ ਦਿਆ ਪ੍ਰਭ ਧਾਰੀ ਨਾਨਕ ਨੇ ਵਿਖੇ ਪਹਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਸੁਖਮਣੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੈ ਸੋਤ ਨਿਧਾਨ ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਬਲ ਹੋਏ ਸਭ ਤੇ ਉੱਚ ਪਾਏ ਅਸਥਾਨ ਬੌਰਨ ਹੋਵੇ ਅਮਨ ਜਾਨ ਹਰ ਤਨ ਖਾਟ ਚਲੇ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ ਖੇਮ ਸ਼ਾਂਤ ਰਿਧ ਨਵ ਨਿਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਦ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸੀ ਏਕ ਦ੍ਰਿਸ਼ਟਿਤਾ

ਅੰਡਰਸਟੈਂਡ ਤੁਸੀਂ ਉਹਨੂੰ ਰਾਜਾ ਬਣਾ ਸਕਦੇ ਆ ਯੂ ਯੂ ਇੰਟਰਚੇਂਜ ਇਨ ਟੂ ਦ ਕਿੰਗ ਰੰਕ ਤੇਰਾਓ ਕਰਤ ਕਿਨ ਭੀਤਰ ਪ੍ਰਭ ਮੇਰੋ ਅਨਾਥ ਕੋ ਨਾਥ ਜਿਨ੍ਹਾਂ ਦਾ ਕੋਈ ਨਹੀਂ ਹੁੰਦਾ ਵਾਹਿਗੁਰੂ ਜੀ ਤੁਸੀਂ ਉਹਨਾਂ ਦੇ ਹੁੰਦੇ ਆ ਐਂਡ ਦੈਟਸ ਵਾਈ ਵੀ ਆਰ ਹੇਅਰ ਟੂ ਡੂ ਅਰਦਾਸ ਜਲਤ ਅਗਨ ਮੈਂ ਜਨ ਆਪ ਉਭਾਰੇ ਜ਼ਿਆਨ ਤਾਂ ਹਲੇ ਛੋਟਾ ਆ ਬਟ ਵੀ ਨੋ ਜਲਤ ਮੀਨਸ ਅ ਬਰਨਿੰਗ ਫਾਇਰ ਤੁਸੀਂ ਕੰਮ ਤੇ ਜਾਂਦੇ ਕਿੰਨੀ ਨੈਗੇਟਿਵ ਐਨਰਜੀ ਹੁੰਦੀ ਆ ਵੀ ਨੀਡ ਪੋਜ਼ਿਟਿਵ ਐਨਰਜੀ ਹੈ ਨਾ ਕੋਈ ਕਸਟਮਰ ਆਉਂਦਾ ਆ ਸਾਡੇ ਕੁਲੀਗ ਸਾਡੇ ਨਾਲ ਰੇਸਿਸ ਹੋ ਜਾਂਦੇ ਸਮ ਟਾਈਮ ਦੇ ਆਰ ਡੂਇੰਗ ਸੋ ਮੱਚ ਨੈਗੇਟਿਵ ਐਨਰਜੀ ਜਲਦੇ ਆ ਬੰਦੇ ਫਿਰ ਸਮ ਟਾਈਮ ਇਫ ਵੀ ਆਰ ਨਾਟ ਗੁੱਡ ਦ ਗੁੱਡ ਐਨਰਜੀ ਵੀ ਫਰਸਟ੍ਰੇਟਿਡ ਐਂਡ ਵੀ ਬਰਨਿੰਗ ਇਨ ਦੈਟ ਫਾਇਰ ਵਾਹਿਗੁਰੂ ਜੀ ਜਲਤ ਅਗਨ ਮੈਂ ਜਨ ਆਪ ਉਭਾਰੇ ਵਾਹਿਗੁਰੂ ਜੀ ਵੈਨ ਯੂ ਗਿਵ ਹੈਂਡ ਔਨ ਅਵਰ ਹੈਡ ਵੀ ਫੀਲ ਕੂਲ ਵਾਹਿਗੁਰੂ ਜੀ The bad energy is still there, but you divert that bad to the good energy. Jalat agan mein jan aap ubhare kar apne de rakhe haath. Seetal shant, sheetal sukh payo man tripte har simrat. When we do meditation, when we say Vaheguru, Vaheguru, Vaheguru, Vaheguru, that good energy comes from inside the body. Nid nidan nanak har seva avar syanap sagal akal. Everyone wants to be a good parent. But parenting stop in one moment. Uthe ja ke jithe appa kehnde you know what, I did my best but he's still doing this. Uthe vaheguru ji kam karde aa. You know jithe appa avar syanap sagal akal. That means you know that clever tricks. I know how to control kids. I got the clever trick. But sometimes that clever trick doesn't work. And when we do Ardas Vaheguru Ji, these children, these kids are belong to you. Please look after and give me that energy. Mom and Dad, please Vaheguru Ji, bless them to look after the kids according to your wish Vaheguru Ji. That clever tricks works. Because Vaheguruji keep us in a shelter. So we are going to sing this Shabad, another Shabad for blessing, then we will do Ardas.

Vai. Appa, we was try to do Ardas, but we disturbed. Why? We think we put money on the stage and this is Ardas. This is not Ardas. Ardas is a Gurbani, which we have to pay attention to sing Gurbani, to read Gurbani, to understand that Gurbani. ਜਦੋਂ ਤੁਸੀਂ ਬੱਚੇ ਲਈ ਅਰਦਾਸ ਕਰੋਗੇ ਨਾ, ਉਹ ਮਹਾਰਾਜ ਨੇ ਸੁਣਨੀ ਆ। ਮੈਂ ਤਾਂ ਜਿਹੜੀ ਕਰ ਰਿਹਾ, ਮੈਂ ਤਾਂ ਕਰ ਹੀ ਰਿਹਾ ਹਾਂ, ਬਟ ਵੀ ਨੀਡ ਯੂਅਰ ਪ੍ਰੈਜੈਂਸ ਐਜ਼ ਵੈਲ। ਜਦੋਂ ਤੁਸੀਂ ਪ੍ਰੈਜੈਂਟ ਨਹੀਂ ਹੁੰਦੇ, ਦੈਟ ਇਜ਼ ਕੋਲਡ ਡਿਸਰਿਸਪੈਕਟ ਆਫ ਗੁਰਬਾਣੀ ਵਿੱਚ। ਉਹ ਨਹੀਂ ਆਪਾਂ ਕਰਨੀ। ਆਪਾਂ ਇੱਥੇ ਆਏ ਹਾਂ ਮਹਾਰਾਜ ਕੋਲ ਬਲੈਸਿੰਗਸ ਲੈਣ, ਅਤੇ ਉਹਦੇ ਲਈ ਵੀ ਨੀਡ ਟੂ ਬੀ ਇੰਟਰੈਕਟ ਵਿਦ ਦ ਗੁਰਬਾਣੀ, ਸਿੰਘ ਗੁਰਬਾਣੀ, ਰੀਡ ਗੁਰਬਾਣੀ। ਵਾਹਿਗੁਰੂ ਜੀਓ ਪਲੀਜ਼, ਅਸੀਂ ਆਪ ਜੀ ਦੇ ਅੱਗੇ ਅਰਦਾਸ ਕਰਦੇ ਹਾਂ, ਰਾਖ ਸਦਾ ਪ੍ਰਭ ਆਪਣੇ ਸਾਥ। ਵਿਦਇਨ ਅ ਫਿਊ ਮਿੰਟ, 10 ਮਿੰਟ ਵੀ ਵਿਲ ਡੂ ਦ ਸਮਾਪਤੀ, ਐਂਡ ਜਿੰਨਾ 10 ਕੁ ਮਿੰਟ ਆਪਣੇ ਕੋਲ ਹੈਗੇ ਆ, ਵੀ ਟਰਾਈ ਟੂ ਸਿੰਗ ਦੈਟ ਸ਼ਬਦ।

So there is a two thing for the ardas. One ki ek vaheguru ji nu thank you karna hai apa ki vaheguru ji you blessed with the jnan, tusi sanu gift ditta. This is a great gift from vaheguru ji. And another thing, vaheguru ji please protect from the bad energy. Vaheguru ji sanu sare parivar nu chadhdi kala ch rakhiyo. Ek ye do gallan, the parenting going hard day by day, kyunki bacche computer varge aan, they're asking everything, every single thing. You know, if you think about before, bread de utte koi ingredient nahi si likhe hunde. They normally comes in a brown pack, nothing on. Bande sare khande si. Hun chota ja bachcha janda, oh daddy, what is in that? Oh, that's E number, I don't want to eat. ਜਿਹੜੇ ਬੱਚੇ ਖਾਣ ਦੇ ਮਾਮਲੇ 'ਚ ਇੰਨੇ ਸਵਾਲ ਪੁੱਛਦੇ ਆ, ਉਹ ਮੱਥਾ ਟੇਕਣ ਲੱਗੇ ਸਵਾਲ ਨਹੀਂ ਪੁੱਛਣਗੇ, ਵਾਈ ਵੀ ਟੂ ਦਾ ਮੱਥਾ ਟੇਕੀ ਆ, ਉਹ ਪੁੱਤ ਟੇਕ ਲਾ ਬਸ ਚੁੱਪ ਕਰਕੇ ਟੇਕੀ ਦਾ ਹੁੰਦਾ. ਦੈਟਸ ਨੋਟ ਆਨਸਰ. ਵੀ ਨੀਡ ਅ ਆਨਸਰ. ਦ ਸਾਇੰਸ ਸੇਇੰਗ ਦ ਫਰੰਟ ਕੋਡ, ਇਟ ਇਜ਼ ਅ ਡਿਸੀਜ਼ਨ ਮੇਕਰ. ਐਂਡ ਵੀ ਵੈਨ ਵੀ ਪੁੱਟ ਮੱਥਾ ਇਨ ਪ੍ਰੈਜੈਂਸ ਆਫ ਗੁਰੂ ਗ੍ਰੰਥ ਸਾਹਿਬ, ਗੁਰੂ ਗ੍ਰੰਥ ਸਾਹਿਬ ਜੀ ਪਲੀਜ਼ ਬਲੈਸਡ ਅਸ ਵਿਦ ਅ ਗੁੱਡ understanding how to survive in a life. Every single thing we need to ask from Guru Granth Sahib, Guru Granth Sahib Ji answered us. And jadon hun aapa benti kiti te Guru Granth Sahib Ji zyan nu pyar de naal pata ki kende put jeevat jeevat jeevat raho, live forever. Live forever means always in a chardi kala, in a good state, in a good vibes, in a, always in the chardi kala. Ram rasayan nit uth piwo. And Vaheguru ji gave that this medication ki medication kende putte e wali medication jehdi na e amrit ya, amrit mean nectar. E Vaheguru ji japna jadon na jadon apa bacche nu leke Vaheguru karange, Vaheguru ji kende e wali jehde shabd ya e ode layi nectar ya. Har har har har rasna kaho. Rasna mean tongue. Within a tongue, when we chant the name Vaheguru, Vaheguru, Vaheguru, Vaheguru, this is the ardas and blessing for ourselves and for Jnan. And this is the Guru Granth Sahib Ji, give blessing to him.

ਕਿ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸ ਸਾਹਿਬ ਹੋਏ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਦਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰੈ ਕਰਨਾਉ ਨੇ ਦਿਆ ਵੈ ਧਾਏ ਸਭ ਥਾਈਂ ਹੋਏ ਸਹਾਏ। ਦਸਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈਂ ਹੋਏ ਸਹਾਏ। ਦਸਾਂ ਪਾਤਸ਼ਾਹਾਂ ਦੀ ਆਤਮਿਕ ਜੋਤ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਜੀਆਂ ਕਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਪਿਆਰਿਆਂ ਚੋਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹਟੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਏ ਤੇਗ ਵਾਹਿ ਦੇਖ ਕੈਂਡਿਡ ਕੀਤਾ ਤੇ ਨਾ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੜਿਆ ਰਹਿਣਾ ਤਨ ਚਰਾਏ ਸਿੱਖੀ ਕੇਸਾ ਸਵਾਸਾ ਸੰਗ ਨਿਵਾਏ ਧਰਮ ਨੇ ਹਾਰਿਆ ਆਪ ਜੀ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਤੇ ਨਾ ਪਵਿੱਤਰ ਰੂਹਾਂ ਦੀ ਕਰੜੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀਆਂ ਕਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀਓ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੈ ਚਿਤਾਵਣ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਹਿ। ਦੇਖ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਬੁੰਗੇ ਜੁਗੋ ਜੁਗ ਟਲ ਧਰਮ ਕਾ ਜੈ ਜੈਕਾਰ। ਖਾਲਸਾ ਜੀ ਸਾਹਿਬ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਾਤੇ ਰਾਖੇ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ। ਪਿਤਾ ਜੀ ਜਿਨ੍ਹਾਂ ਗੁਰਧਾਮਾਂ ਤੋਂ ਗੁਰਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਣਾ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਪਿਤਾ ਜੀਓ ਅਰਦਾਸ ਬੇਨਤੀ ਜੋਦੜੀ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਬੱਚਿਆਂ ਨੇ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਚਰਨ ਪਰਸੇ ਹਨ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਪੁੱਤਰ ਦੀ ਦਾਤ ਬਖਸ਼ਿਸ਼ ਕੀਤੀ ਸੱਚੇ ਪਾਤਸ਼ਾਹ ਜੀ ਸ਼ੁਕਰਾਨੇ ਵਜੋਂ ਆਪ ਜੀ ਦੀ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦਾ ਆਸਰਾ ਲਿਆ ਹੈ ਸੱਚੇ ਪਾਤਸ਼ਾਹ ਜੀਓ ਸਰਦਾਰ ਬਲਵਿੰਦਰ ਸਿੰਘ ਲਾਲੀ ਬੀਬੀ ਬਲਵੀਰ ਕੌਰ ਲਾਲੀ ਦੇ ਪੋਤਰੇ ਏ ਡੀ ਬੀਬੀ ਲੀੜੀ ਦੇ ਦੋਤੇ ਅਤੇ ਗੁਰਿੰਦਰ ਸਿੰਘ ਲਾਲੀ ਬੀਬੀ ਜੋਜਾ ਲਾਲੀ ਦੇ ਸਪੁੱਤਰ ਜਿਆਨ ਸਿੰਘ ਲਾਲੀ ਦੇ ਨਵ ਜਨਮ ਦੀ ਖੁਸ਼ੀ ਦੇ ਵਿੱਚ ਸੱਚੇ ਪਾਤਸ਼ਾਹ ਜੀ ਉਹ ਸਮੂਹ ਲਾਲੀ ਪਰਿਵਾਰ ਨੇ ਆਪ ਜੀ ਦੇ ਚਰਨ ਪਰਸੇ ਆ ਸੱਚੇ ਪਾਤਸ਼ਾਹ ਜੀ ਗੁਰਦਿਆਲ ਸਿੰਘ ਲਾਲੀ ਅਤੇ ਬੀਬੀ ਪਰਮਜੀਤ ਲਾਲੀ ਵੱਲੋਂ ਸੱਚੇ ਪਾਤਸ਼ਾਹ ਬੱਚੇ ਲਈ ਅਰਦਾਸ ਬੇਨਤੀ ਹੈ ਸੱਚੇ ਪਿਤਾ ਜੀ ਆਪ ਜੀ ਦੀ ਦਿੱਤੀ ਹੋਈ ਮਾਇਆ ਦੇ ਵਿੱਚ ਸੱਚੇ ਪਾਤਸ਼ਾਹ ਜੀ ਤਿਲ ਫੁੱਲ ਭੇਟਾ ਪ੍ਰਵਾਨ ਕੀਤੀ ਹੈ ਆਪ ਜੀ ਨੇ ਸੱਚੇ ਪਾਤਸ਼ਾਹ ਪ੍ਰਵਾਨ ਕਰਨਾ ਪਿਤਾ ਜੀ ਆਪ ਜੀ ਦੀ ਵਡਮੁੱਲੀ ਦਾਤ ਹੈ ਸੱਚੇ ਪਾਤਸ਼ਾਹ ਆਪ ਜੀ ਦੇ ਦਰ ਘਰ ਦੇ ਸੇਵਕ ਆਪ ਜੀ ਦੇ ਦਰੋ ਘਰੋ ਸੱਚੇ ਪਾਤਸ਼ਾਹ ਜੀ ਉਹ ਬੱਚੇ ਲਈ ਅਸੀਸਾਂ ਮੰਗਦੇ ਹਨ ਪਿਤਾ ਜੀ ਸਦ ਸੁਣਦਾ ਸਦ ਵੇਖਦਾ ਸ਼ਬਦ ਰਿਹਾ ਭਰਪੂਰ ਪਿਤਾ ਜੀ ਉਹ ਕਿਰਪਾ ਕਰਨੀ ਗੁਰਸਿੱਖੀ ਦੀ ਦਾਤ ਬਖਸ਼ਿਸ਼ ਕਰਨੀ ਸੱਚੇ ਪਾਤਸ਼ਾਹ ਜੀ ਪਾਤਸ਼ਾਹ ਜੀ ਉਹ ਗੁਰਬਾਣੀ ਪੜ੍ਹਦੇ ਆਪ ਜੀ ਦੀ ਸੰਗਤ 'ਚ ਬਹਿੰਦੇ ਉੱਠਦੇ ਕੀਰਤਨ ਕਰਦੇ ਗਣਿਤ ਭੁੱਲਾਂ ਦੀ ਮਾਫ਼ੀ ਬਖਸ਼ਣੀ ਸੱਚੇ ਪਾਤਸ਼ਾਹ ਜੀ ਉਹ ਪਿਤਾ ਜੀ ਇਹਨਾਂ ਦੀਵਾਨਾਂ ਨੂੰ ਮੁੱਖ ਰੱਖ ਕੇ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ 'ਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ ਪਾਤਸ਼ਾਹ ਜੀ ਉਹ ਪਿਤਾ ਜੀ ਉਹ ਕਿਰਪਾ ਕਰਨੀ ਸਮੂਹ ਗਲਤੀਆਂ ਭੁੱਲਾ ਚੁੱਕਾਂ ਦੀ ਖਿਮਾ ਸਾਰੇ ਦੀਵਾਨਾਂ ਦੀ ਸਮਾਪਤੀ ਹੈ ਸੱਚੇ ਪਾਤਸ਼ਾਹ ਜੀ ਉਹ ਬੱਚੇ ਹੁਕਮਨਾਮਾ ਲੋੜਦੇ ਹਨ ਕਿਰਪਾ ਕਰੋ ਸੱਚੇ ਪਾਤਸ਼ਾਹ ਜੀ ਉਹ ਹੁਕਮ ਬਖਸ਼ ਕੇ ਨਿਹਾਲ ਕਰਨਾ ਸਹੀ ਗੁਰਮੁਖ ਜਨ ਮੇਲਣੇ ਜਿਨ੍ਹਾਂ ਮਿਲਿਆ ਆਪ ਜੀ ਦਾ ਪਵਿੱਤਰ ਨਾਮ ਵਾਹਿਗੁਰੂ ਚਿਤਾਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਨ ਕੋ।

ਨਿਮਖ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼ ਰਹਾਉ। ਸਤਿਗੁਰ ਤੁਮਕੋ ਹੋਏ ਦਿਆਲਾ, ਸੰਤ ਸੰਗ ਤੇਰੀ ਪ੍ਰੀਤ ਕਪ

ਹੋਏ ਜੋ ਤਿਸ ਭਾਵਸੀ ਭਾਂਡਾ ਅਤਮਲੀਣ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਸਟ ਆਫ ਆਲ ਕੋਂਗਰੈਚੁਲੇਸ਼ਨ ਟੂ ਆਲ, ਬਹੁਤ ਬਹੁਤ ਵਧਾਈਆਂ। ਮਹਾਰਾਜ ਨੇ ਬਖਸ਼ਿਸ਼ ਕੀਤੀ ਆ ਮੁੰਡੇ ਦੀ। ਦ ਹੁਕਮਨਾਮਾ ਵੋਜ਼ ਸੂਹੀ ਮਹੱਲਾ ਪਹਿਲਾ, ਧੰਨ ਗੁਰੂ ਨਾਨਕ ਜੀ ਦਾ ਹੁਕਮ ਸੀ। ਵਿਚ ਵੀ ਆਸਕ ਇਨ ਦਾ ਕੀਰਤਨ, ਦੈਟ ਇਜ਼ ਦ ਆਨਸਰ ਐਕਚੁਅਲੀ। ਦ ਵੈਸਲ ਆਫ ਦਿਸ ਮਾਇੰਡ, ਅਵਰ ਬ੍ਰੇਨ, ਇਹਨੂੰ ਕਹਿੰਦੇ ਮੱਤ। ਮਹਾਰਾਜ ਕਹਿੰਦੇ ਭਾਂਡਾ ਹੱਛਾ ਸੋਏ ਜੋਤ ਸੁਭਾਵ ਸੀ। ਦੋਜ਼ ਵੈਸਲ ਇਜ਼ ਓਨਲੀ ਕੋਲ ਪਿਓਰ ਵੈਸਲ, ਜਿਹਦੇ ਵਿੱਚ ਗੁੱਡ ਐਨਰਜੀ ਨਿਕਲੇ, ਜਿਹੜੀ ਵਾਹਿਗੁਰੂ ਜੀ ਨੂੰ ਚੰਗੀ ਲੱਗਦੀ ਆ। ਭਾਂਡਾ ਅਤ ਮਲੀਨ ਧੋਤਾ ਹੱਛਾ ਨਾ ਹੋਏ ਸੀ। ਦੇਰ ਇਜ਼ ਅ ਨੋ ਸੱਚ ਵੇ ਵੀ ਕੈਨ ਵੋਸ਼ ਅਵਰ ਮਾਇੰਡ। ਦ ਫਿਲਥੀਐਸਟ ਵੈਸਲ, ਹਾਓ ਵੀ ਕੈਨ ਕਲੀਨ, ਵੀ ਹਾਓ ਵੀ ਕੈਨ ਪਿਓਰੀਫਾਈ ਅਵਰ ਥੋਟਸ। ਅਤੇ ਗੁਰੂ ਸਾਹਿਬ ਜੀ ਆਂਸਰ ਦਿੰਦੇ ਸੀ, ਗੁਰਦੁਆਰੇ ਹੋਏ ਸੋਝੀ ਪਾਏ ਸੀ। ਇਨ ਦਾ ਹੋਲ ਸ਼ਬਦ, ਵੀ ਪਿਓਰਲੀ ਬਿਲੀਵ ਇਨ ਅ ਰੀਕਨੇਸ਼ਨ ਸਾਈਕਲ, ਵੀ ਨੋਟ ਵੇਟਿੰਗ ਫੋਰ ਦਾ ਜਜਮੈਂਟ ਡੇ। ਜਜਮੈਂਟ ਉਹਦੇ ਹੋਈ ਜਾਂਦੀ। ਜਦੋਂ ਬਾਬਾ ਜੀ ਵਾਜ਼ ਇਨ ਦਾ ਹੋਸਪਿਟਲ, ਕੀ ਕੀਤਾ ਸੀ ਆਪਾਂ? ਇੱਕ ਚੌਪੀ ਸਾਹਿਬ ਦਾ ਪਾਠ, ਐਂਡ ਆਪਾਂ ਪ੍ਰਤੱਖ ਦੇਖਿਆ ਸੀ ਉਹ ਚੌਪੀ ਸਾਹਿਬ ਦੀ ਐਨਰਜੀ ਸੀਗੀ। ਇਸ ਸ਼ਬਦ ਚ ਗੁਰੂ ਸਾਹਿਬ ਜੀ ਕਹਿੰਦੇ ਆ ਕਿ ਵੈਨ ਵੀ ਆਸਕਿੰਗ ਗੁਰੂ ਜੀ ਟੂ ਨੈਵੀਗੇਟ ਅਵਰ ਵੇ, ਵਾਹਿਗੁਰੂ ਜੀ, ਯੂ ਨੋ, ਜਦੋਂ ਆਪਾਂ ਕੁਛ ਗਲਤ ਕਰਦੇ ਹਾਂ ਨਾ, ਸਾਡੇ ਅੰਦਰ ਵਾਹਿਗੁਰੂ ਜੀ ਨੇ ਇੱਕ ਪਾਵਰ ਰੱਖੀ, ਉਹ ਪਾਵਰ ਕਹਿੰਦੀ ਇਹ ਨਾ ਕਰ। ਐਂਡ ਵੈਨ ਵੀ ਇਗਨੋਰ ਦੈਟ ਪਿਓਰ ਵੋਇਸ, ਦੋ ਤਿੰਨ ਵਾਰ ਤੋਂ ਬਾਅਦ ਆਉਣੀ ਬੰਦ ਹੋ ਜਾਂਦੀ ਹੈ, ਫਿਰ ਉਹ ਬੰਦਾ ਉਸ ਕੰਮ ਕਰਨ ਨੂੰ ਯੂਜ਼ ਟੂ ਹੋ ਜਾਂਦਾ। ਵਾਹਿਗੁਰੂ ਜੀ ਸੇਇੰਗ, ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਵੈਨ ਯੂ ਕਮ ਐਟ ਦਾ ਗੁਰਦੁਆਰਾ, ਗੁਰੂ ਜੀ ਡੋਰ, ਗੁਰੂ ਜੀ ਸੋਰਸ, ਗੁਰੂ ਜੀ ਵਿਲ ਨੈਵੀਗੇਟ ਔਨ ਦਾ ਰਾਈਟ ਡਾਇਰੈਕਸ਼ਨ। ਏਤ ਦੁਆਰੇ ਧੋਏ ਹੱਛਾ ਹੋਏ ਸੀ, ਕਹਿੰਦੇ ਬਸ ਦਿਸ ਇਜ਼ ਦਾ ਵੇ ਵੀ ਕੈਨ ਪਿਓਰ ਅਵਰ ਮਾਇੰਡ, ਵੀ ਕੈਨ ਗੈਟ ਦਾ ਪਿਓਰਿਟੀ ਫਰੋਮ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਸਾਹਿਬ ਕਿਰਪਾ ਕਰਨ, ਬੱਚੇ ਨੂੰ ਮਹਾਰਾਜ ਦੇ ਹਜ਼ੂਰੀ ਲਿਆਓ, ਸਰੂਪੇ ਦੀ ਬਖਸ਼ਿਸ਼ ਹੋਣੀ। ਭਾਈ ਸਾਹਿਬ ਉੱਠੋ, ਕਰਮਜੀਤ ਕੈਨ ਯੂ ਕਲਿੱਕ ਦਾ ਪਿਕਚਰ ਪੁੱਤ।

ਗੁਰਦਿਆਲ ਭਾਅ ਜੀ ਨੂੰ ਸੈਂਡ ਕਰਦੀ ਹਾਂ। ਗਿਰੀ ਸਾਹਿਬ ਜੀ ਦੀ ਬਹੁਤ ਬਹੁਤ ਧੰਨਵਾਦ ਜੀ। ਆਪ ਜੀ ਨੇ ਬਹੁਤ ਪਿਆਰ ਨਾਲ ਪਾਠ ਸੁਣਿਆ ਨਾ, ਵਿੱਚੋਂ ਥੋੜ੍ਹੀ ਜਿਹੀ ਡਿਸਟਰਬੈਂਸ ਹੋਈ ਸੀਗੀ, ਉਹ ਮੈਂ ਜਸਟ ਰਿਮਾਈਂਡ ਕਰਾ ਦਿੱਤਾ ਸੀ ਪੋਲਾਈਟਲੀ, ਬਟ ਇਟ ਵਾਸ ਰੀਅਲੀ ਗੁੱਡ। ਜਿੱਦਾਂ ਪਾਠ ਸਾਰਾ ਆਪ ਜੀ ਨੇ ਪਰਿਵਾਰ ਨੇ ਕੋਲ ਬੈਠ ਕੇ ਸੁਣਿਆ ਨਾ, ਬਿਕੋਜ਼ ਨੋਰਮਲੀ ਇਹ ਹੁੰਦਾ ਕਿ ਪਾਠ ਇੱਥੇ ਗ੍ਰੰਥੀ ਸਿੰਘ ਸ਼ੁਰੂ ਕਰਦੇ ਆ ਅਤੇ ਬਾਕੀ ਸਾਰੇ ਲੰਗਰ ਦੇ ਵਿੱਚ ਹੁੰਦੇ ਆ। ਆਪਾਂ ਜਦੋਂ ਆਉਂਦੇ ਹਾਂ ਗੁਰੂ ਸਾਹਿਬ ਜੀ ਕੋਲੋਂ, ਜਿਸ ਬੱਚੇ ਦੇ ਲਈ ਕਾਰਡ ਆਇਆ ਨਾ, ਘਰੋਂ ਤੁਰਨ ਲੱਗੇ ਕਹਿਣਾ ਕਿ ਮੈਂ ਇਹਦੇ ਲਈ ਅਰਦਾਸ ਕਰਨ ਚੱਲਿਆ। ਅਸੀਂ ਪੰਜਾਬੀ ਕਲਚਰ ਦੇ ਵਿੱਚ ਕੀ ਕਰਨ ਲੱਗ ਪੈਂਦੇ ਹਾਂ, ਉਹ ਇਹ ਕਾਰਡ ਆਇਆ ਜਸਟ ਮੈਂ ਸਗਨ ਫੜਾ ਕੇ ਆਇਆ ਜਾਂ ਸਗਨ ਫੜਾ ਕੇ ਆਈ, ਵਿਚ ਇਜ਼ ਨੋਟ ਅ ਸਿੱਖ ਕਲਚਰ। ਸਿੱਖ ਕਲਚਰ ਇਜ਼ ਅਰਦਾਸ। ਘਰੋਂ ਤੁਰਨ ਲੱਗੇ ਕਹਿਣਾ ਕਿ ਪਹਿਲਾਂ ਦੇਖਣਾ ਕਿਹਦੇ ਲਈ ਚੱਲੇ ਹਾਂ, ਅੱਛਾ ਇਸ ਬੱਚੇ ਲਈ ਚੱਲੇ ਹਾਂ, ਆਪਾਂ ਇਹਦੇ ਲਈ ਅਰਦਾਸ ਕਰਕੇ ਆਵਾਂਗੇ। ਐਂਡ ਦੈਟ ਇਜ਼ ਦ ਮੋਟਿਵ ਆਫ ਦਿਸ ਪ੍ਰੋਗਰਾਮ। ਗੁਰੂ ਸਾਹਿਬ ਜੀ ਕਿਰਪਾ ਕਰਨ, ਲੰਗਰ ਪ੍ਰਸ਼ਾਦਾ ਤਿਆਰ ਆ, ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਪ੍ਰਸ਼ਾਦ ਡੋਰ ਦੇ ਲਾਗੇ ਸਿੰਘ ਵਰਤਾ ਰਹੇ ਆ, ਅਤੇ ਉੱਥੋਂ ਲੈ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ।

ਸਦਾ ਸਹਾਏ ਕਰ ਬਾਹਰ ਨਾਲੇ ਪਰਮੇਸ਼ਰ ਰਵ ਰਹਿਆ ਪੂਰਨ ਸਭ ਠਾਏ ਰਹਾਉ ਤਨ ਮਾਲ ਜੋਬਨ ਜੁਗਤ ਗੋਪਾਲ ਜੀ ਪ੍ਰਾਨ ਨਿਤ ਸੁਖ ਪ੍ਰਤਪਾਲ ਆਪਣੇ ਦਾਸ ਕੋ ਦੇ ਰਾਖੈ ਹਾਥ ਨਿਮਖ ਨਾ ਛੋਡੈ ਸਦ ਹੀ ਸਾਥ ਹਰ ਸਾ ਪ੍ਰੀਤਮ ਅਵਰ ਨਾ ਕੋਏ ਸਾਰ ਸੰਭਾਲੈ ਸਾਚਾ ਸੋਏ ਮਾਤ ਪਿਤਾ ਸੁਤ ਬੰਧ ਨਾਰਾਇਣ ਆਦਿ ਜੁਗਾਦ ਭਗਤ ਗੁਣ ਗਾਇਨ ਤਿਸ ਕੀ ਤਰ ਪ੍ਰਭ ਕਾ ਮਨ ਜੋਰ ਏਕ ਬਿਨਾ ਦੂਜਾ ਨਹੀਂ ਹੋਰ ਨਾਨਕ ਕੈ ਮਨ ਇਹੋ ਪੁਰਖ ਨਾਨਕ ਕੈ ਮਨ ਇਹੋ ਪੁਰਖ ਤਰਾਰਥ ਪ੍ਰਭੂ ਹਮਾਰਾ ਸਾਰੇ ਸਵਾਰਥ ਪੈਰੋ ਮਹੱਲਾ ਪੰਜਵਾਂ ਪੈ ਕੋ ਪਉ ਪੜਿਆ ਸਿਮਰਤ ਹਰ ਨਾਮ ਸਗਲ ਬਿਆਦ ਮਿੱਟੀ ਤ੍ਰਿਹੋ ਗੁਣ ਦਾਸ ਕੇ ਹੋਏ ਪੂਰਨ ਕਾਮ ਵਾਹਿਗੁਰੂ ਪੈਰੋ ਮਹੱਲਾ ਪੰਜਵਾਂ ਪੈ ਕੋ ਪਉ ਪੜਿਆ ਸਿਮਰਤ ਹਰ ਨਾਮ ਸਗਲ ਬਿਆਦ ਮਿੱਟੀ ਤ੍ਰਿਹੋ ਗੁਣ ਕੀ ਦਾਸ ਕੋ ਹੋਏ ਪੂਰਨ ਕਾਮ ਰਹਾਉ ਹਰ ਕੇ ਲੋਕ ਸਦਾ ਗੁਣ ਗਾਵੇ ਤਿਨ ਕੋ ਮਿਲਿਆ ਪੂਰਨ ਤਾਮ ਜਨ ਕਾ ਦਰਸ਼ ਪਾਛੈ ਦਿਨ ਰਾਤੀ ਹੋਏ ਪੁਨੀਤ ਧਰਮ ਰਾਏ ਜਾਮ ਕਾਮ ਕ੍ਰੋਧ ਲੋਭ ਮਦ ਨਿੰਦਾ ਸਾਧ ਸੰਗ ਮਿਟਿਆ ਅਭਿਮਾਨ ਐਸੇ ਸੰਤ ਪਿਟੈ ਵਡਭਾਗੀ ਨਾਨਕ ਤਿਨ ਕੈ ਸਦ ਕੁਰਬਾਨ ਪੈਰੋ ਮਹੱਲਾ ਪੰਜਵਾਂ ਪੰਜ ਮੱਝਮੀ ਜੋ ਪੰਚਨ ਰਾਖੈ ਮਿਥਿਆ ਰਸਨਾ ਨਿਤ ਉੱਠ ਪਾਖੈ ਚੱਕਰ ਬਣਾਏ ਕਰੈ ਪਾਖੰਡ ਚੁਰ ਚੁਰ ਪਚੈ ਜੈਸੇ ਪ੍ਰੇ ਤ੍ਰੇ ਰੰਡ ਹਰ ਕੇ ਨਾਮ ਬਿਨਾ ਸਭ ਝੂਠ ਬਿਨ ਗੁਰ ਪੂਰੇ ਮੁਕਤ ਨਾ ਪਾਈਐ ਸਾਚੀ ਦਰਗੈ ਸਾਕਤ ਮੂਠ ਰਹਾਉ ਸੋਈ ਕੁਚੀਲ ਕੁਦਰਤ ਨਹੀਂ ਜਾਣੈ ਲੱਪਿਐ ਥਾਏ ਨਾ ਸੁਚ ਹਰ ਮਾਨੈ ਅੰਤਰ ਮੈਲਾ ਬਾਹਰ ਨਿਤ ਤੋਵੈ ਸਾਚੀ ਦਰਗੈ ਆਪਣੀ ਪਤ ਖੋਵੈ ਮਾਇਆ ਕਾਰਨ ਕਰੈ ਉਪਾਉ ਕਬੈ ਨਾ ਕਾਲੈ ਸੀਧਾ ਪਾਉ ਜਿਨ ਕੀਆ ਤਿਸ ਚੀਤ ਨਾ ਆਣੈ ਕੂੜੀ ਮੁਖ ਵਖਾਣੈ ਜਿਸਨੋ ਕਰਮ ਕਰੇ ਕਰਤਾਰ ਸਾਧ ਸੰਗ ਹੋਏ ਤਿਸ ਵਿਵਹਾਰ ਹਰ ਨਾ ਭਗਤ ਸਿਉ ਲਾਗਾ ਰੰਗ ਕਹੋ ਨਾਨਕ ਤਿਸ ਜਨ ਨਹੀਂ ਪੰਗ ਕਹੋ ਨਾਨਕ ਤਿਸ ਜਨ ਨਹੀਂ ਪੰਗ ਪੈਰੋ ਮਹੱਲਾ ਪੰਜਵਾਂ ਨਿੰਦਕ ਕੋ ਫਿਟਕੇ ਸੰਸਾਰ ਨਿੰਦਕ ਕਾ ਝੂਠਾ ਵਿਵਹਾਰ ਨਿੰਦਕ ਕਾ ਮੈਲਾ ਆਚਾਰ ਦਾਸ ਆਪਣੇ ਕੋ ਰਾਖਨ ਹਾਰ ਨਿੰਦਕ ਮੂਆ ਨਿੰਦਕ ਕਹਿ ਨਾਲ ਪਾਰ ਬ੍ਰਹਮ ਪਰਮੇਸ਼ਰ ਜਨ ਰਾਖੇ ਨਿੰਦਕ ਕਹਿ ਸਿਰ ਕੜਕਿਓ ਕਾਲ ਰਹਾਉ ਨਿੰਦਕ ਕਾ ਰਹਿਆ ਕੋਈ ਨਾ ਮਾਨੈ ਨਿੰਦਕ ਝੂਠ ਬੋਲ ਪਛਤਾਨੈ ਹਾਥ ਪਛੋਰੈ ਸਿਰ ਤਰਨ ਲਗਾਹੇ ਨਿੰਦਕ ਕੋ ਦੇਈ ਛੋਡੈ ਨਾਹੇ ਹਰ ਕਾ ਦਾਸ ਕਿਛ ਬੁਰਾ ਨਾ ਮਾਗੈ ਨਿੰਦਕ ਕੋ ਲਾਗੇ ਦੁਖ ਸਾਗੈ ਬਗਲੇ ਜਿਉਂ ਰਹਿਆ ਪੰਖ ਪਸਾਰ ਮੁਖ ਤੇ ਬੋਲਿਆ ਤਾਂ ਕੱਢਿਆ ਵਿਚਾਰ ਅੰਤਰ ਜਾਮੀ ਕਰਤਾ ਸੋਏ ਹਰ ਜਨ ਕਰੈ ਸੋਨੇ ਚਲ ਹੋਏ ਹਰ ਕਾ ਦਾਸ ਸਾਚਾ ਦਰਬਾਰ ਜਨ ਨਾਨਕ ਕਹਿਆ ਤਤ ਵਿਚਾਰ ਪੈਰੋ ਮਹੱਲਾ ਪੰਜਵਾਂ ਦੁਏ ਕਰ ਜੋਰ ਕਰੋ ਅਰਦਾਸ ਜਿਉ ਪਿਣ ਤਨ ਤਿਸ ਕੀ ਰਾਸ ਸੋਈ ਮੇਰਾ ਸਵਾਮੀ ਕਰਨੈ ਹਾਰ ਕੋਟ ਬਾਰ ਜਾਈ ਬਲਹਾਰ ਸਾਧੂ ਤੂਰ ਪੁਨੀਤ ਕਰੀ ਮਨ ਕੇ ਬਿਕਾਰ ਮਿਟੈ ਪ੍ਰਭ ਸਿਮਰਤ ਜਨਮ ਜਨਮ ਕੀ ਮੈਲ ਹਰੀ ਰਹਾਉ ਜਾਂ ਕੇ ਗ੍ਰਹਿ ਮਹਿ ਸਗਲ ਨਿਦਾਨ ਜਾਂ ਕੀ ਸੇਵਾ ਪਾਈਐ ਮਾਨ ਸਗਲ ਮਨੋਰਥ ਪੂਰਨ ਹਾਰ ਜੀ ਪ੍ਰਾਨ ਭਗਤਨ ਆਧਾਰ ਕਟ ਕਟ ਅੰਤਰ ਸਗਲ ਪ੍ਰਗਾਸ ਜਪ ਜਪ ਜੀਵੈ ਭਗਤ ਗੁਣਤਾਸ ਜਾਂ ਕੀ ਸੇਵਨਾ ਬਿਰਥੀ ਜਾਏ ਮਨ ਤਨ ਅੰਤਰ ਏਕ ਧਿਆਏ ਗੁਰ ਉਪਦੇਸ਼ ਦਿਆ ਸੰਤੋਖ ਨਾਮ ਨਿਦਾਨ ਨਿਰਮਲ ਇਹੋ ਥੋਕ ਕਰ ਕਿਰਪਾ ਲੀਜੈ ਲੜ ਲਾਏ ਚਰਨ ਕਮਲ ਨਾਨਕ ਨਿਤ ਧਿਆਏ ਪੈਰੋ ਮਹੱਲਾ ਪੰਜਵਾਂ
ਸਤਿਗੁਰ ਆਪਣੇ ਸੁਣੀ ਅਰਦਾਸ ਕਾਰਜ ਆਇਆ ਸਗਲਾ ਰਾਸ ਮਨ ਤਨ ਅੰਤਰ ਪ੍ਰਭੂ ਤੇ ਆਇਆ ਗੁਰ ਪੂਰੈ ਡਰ ਸਗਲ ਚੁਕਾਇਆ ਸਭ ਤੇ ਵੱਡ ਸਮਰਥ ਗੁਰਦੇਵ ਸਭ ਸੁਖ ਪਾਈ ਤਿਸ ਕੀ ਸੇਵ ਰਹਾਓ ਜਾਂ ਕਾ ਕੀਆ ਸਭ ਕਿਛ ਹੋਏ ਤਿਸ ਕਾ ਅਮਰ ਨਾ ਮਿਟੈ ਕੋਏ ਪਾਰ ਬ੍ਰਹਮ ਪਰਮੇਸ਼ਰ ਅਨੂਪ।

ਵਾਹਿਗੁਰੂ ਜੀ ਰਾਏ ਰਾਜ ਸਾਹਿਬ ਹਰ ਯੁਗ ਯੁਗ ਭਗਤ ਪਾਇਆ ਪੈ ਰੱਖਦਾ ਆ ਰਾਮ ਰਾਜੇ ਹਰ ਨਾਖਤ ਦੁਸ਼ਟ ਹਰ ਮਾਰਿਆ ਪਹਿਲਾ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜੈ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਸਲੋਕ ਮਹੱਲਾ ਪਹਿਲਾ ਦੁੱਖ ਦਾਰੂ ਸੁੱਖ ਰੋਗ ਪਿਆ ਜਾ ਸੁਖ ਤਾਮ ਨਾ ਹੋਏ ਤੂੰ ਕਰਤਾ ਕਰੁਣਾ ਮੈਂ ਨਾਹੀ ਜਾਹੋਂ ਕਰੇ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਲ ਕਲਾ ਭਰਪੂਰਿਆ ਤੂੰ ਸੱਚਾ ਸਹਿਬ ਸਿਫਤ ਸੁਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਸ ਕਰਨਾ ਸੋ ਕਰ ਰਿਹਾ ਸੋਦਰ ਰਾਗ ਆਸਾ ਮਹੱਲਾ ਪਹਿਲਾ ਕਿਉਂ ਕਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਵੈ ਸਰਬ ਸੰਭਾਲੇ ਬਾਜੇ ਤੇਰੇ ਨਾਦ ਅਨੇਕ ਅਸੰਖਾ ਕੀਤੇ ਤੇਰੇ ਵਾਵਣ ਹਾਰੇ ਕੀਤੇ ਤੇਰੇ ਰਾਗ ਪਰੀ ਸਿਉ ਕਹੀਐ ਕੀਤੇ ਤੇਰੇ ਗਾਵਣ ਹਾਰੇ ਗਾਵਣ ਤੁਧਨੋ ਪਵਨ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਣ ਤੁਧਨੋ ਚਿਤ ਗੁਪਤ ਲਿਖ ਜਾਨਣ ਲਿਖ ਲਿਖ ਧਾਰੁਮ ਵਿਚਾਰੇ ਗਾਵਨ ਤੁਧਨੋ ਈਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਧਨੋ ਇੰਦਰ ਇੰਦਰਾਸਣ ਬੈਠੇ ਦੇਵ ਤੇ ਅੰਦਰ ਨਾਲੇ ਗਾਵਨ ਤੁਧਨੋ ਸਿੱਧ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਿਤ ਪੜ੍ਹਨ ਰੱਖੇ ਸੁਰ ਜੁਗ ਜੁਗ ਵੇਦਾਂ ਨਾਲੇ ਗਾਵਨ ਤੁਨੋ ਮੋਹਣੀਆਂ ਮਨ ਮੋਹਨ ਸੁਰਗ ਮੱਚ ਪਿਆਲੇ ਗਾਵਨ ਤੁਧਨੋ ਰਤਨ ਪਾਏ ਤੇਰੇ ਅੜਸਰ ਤੀਰਥ ਨਾਲੇ ਗਾਵਨ ਤੁਧਨੋ ਜੋਧ ਮਹਾਂਬਰ ਸੂਰਾ ਗਾਵਨ ਤੁਧਨੋ ਖਾਣੇ ਚਾਰੇ ਗਾਵਨ ਤੁਧਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਧਾਰੇ ਸਹਿ ਤੁਧਨੋ ਗਾਵਨ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਤੁਧਨੋ ਗਾਵਨ ਸੇ ਮੈਂ ਚੇਤਨ ਆਵਨ ਨਾਨਕ ਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸਾਚੀ ਨਾਏ ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਅਬਾਈ ਕਰ ਕਰ ਦੇਖੇ ਕੀਤਾ ਆਪਣਾ ਜਿਉ ਤਿਹ ਜੀ ਵੜਿਆਈ ਜੋ ਤਿਸ ਭਾਵੇ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਤ ਸ਼ਾਹੋ ਸ਼ਾਹ ਪਤ ਸਾਹਿਬ ਨਾਨਕ ਰਹਿਣੈ ਜਾਈ ਆਸਾ ਮਹਿਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਟ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤਿਰ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੇਤਾ ਕੇਵਟ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗਰਹਾਈ ਕਹਿਣ ਨ ਜਾਈ ਤੇਰੀ ਤਿਲ ਵੜਿਆਈ ਸਭ ਸਤ ਸਭ ਤਪ ਸਭ ਚਗਿਆਈਆ ਸਿੱਧਾਂ ਪੁਰਖਾਂ ਕੀਆਂ ਵੜਿਆਈਆ ਤੁਧ ਬਿਨ ਸਿੱਧੀ ਕਿਨੇ ਨਾ ਪਾਈਆ ਕਰ ਮਿਲਿਆ ਨਾਹੀਂ ਠਾਕ ਰਹਾਈਆ ਆਖਣ ਵਾਲਿਆ ਕਿਹਾ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹਿਲਾ ਪਹਿਲਾ ਅੱਖਾਂ ਜੀਵਾਂ ਬਿਥਰੇ ਮਰ ਜਾਓ ਆਖਣ ਔਖਾ ਸਾਚਾ ਨਾਮ ਸਾਚੇ ਨਾਮ ਕੀ ਲਾਗੇ ਭੂਖ ਉਤ ਭੁੱਖੇ ਖਾ ਚਲੀਏ ਦੁੱਖ ਸੋ ਕਉ ਬਿਥਰੇ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਏ ਰਹਾਓ ਸਾਚੇ ਨਾਮ ਕੀ ਤਿਲ ਵੜਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘੱਟ ਨਾ ਜਾਏ ਨਾ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗ ਗੁਣ ਇਹੋ ਹੋਰ ਨਾ ਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਬੜੇ ਆਪ ਤੇਵੜ ਤੇਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਖਸਮ ਬਸਾਰੇ ਤੇ ਕਮ ਜਾਤ ਨਾਨਕ ਨਾਮੇ ਬਾਦ ਸਨਾਤ ਰਾ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕੁਰੋ ਗੁਰ ਪਾਸ ਹਮ ਕੀਰੇ ਕਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਬੜਭਾਗ ਬੜੇਰੇ ਜੈਨ ਹਰ ਹਰ ਸਰਦਾ ਹਰ ਪਿਆਸ
ਹਰ ਹਰ ਨਾਮ ਮਿਲੇ ਤ੍ਰਿਪ ਤਸ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਧ੍ਰਿਗ ਜੀਵੇ ਧ੍ਰਿਗ ਜੀ ਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾ ਗੂਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿੱਤ ਉਦਮ ਜਾਂ ਆਹਰ ਹਰ ਜੀਉ ਭਰਿਆ ਸੈਲ ਪੱਥਰ ਮੈਂ ਜੰਤ ਪਾਏ ਤਾਕਾ ਰਿਜਕ ਅਗੇ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ ਠਰਿਆ ਰਹਾਵ ਜਨਨ ਪਿਤਾ ਲੋਕ ਸੁਤ ਬਨਤਾ ਕੋਏ ਨ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੁਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਉਡੇ ਊਡ ਆਵੈ ਸੈ ਕੋਸਾ ਤਿਸ ਪਾਸੇ ਬਚਰੇ ਸ਼ਰਿਆ ਤਿਨ ਕਵਨ ਖੁਲਾਵੇ ਕਵਨ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਵ ਨਿਧਾਨ ਦਸ ਅਸ਼ਟ ਸਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾਮ ਪਾਰਾ ਭਰਿਆ ਸਵ ਨਿਧਾਨ ਦਸ ਅਸ਼ਟ ਸਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕੋ ਓਂਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਧਿਆਵ ਹੈ ਸਭ ਧਿਆਵ ਹੈ ਤੁਧ ਜੀ ਹਰ ਸੱਚੇ ਸਿਰਜਣ ਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾ ਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰੇ ਆਪੇ ਠਾਕੁਰ ਹਰੇ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੜ ਘੜ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾ ਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਬਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਦ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਬਖਾਣਾ ਜੋ ਸੇਵ ਹੈ ਜੋ ਸੇਵ ਹੈ ਤੁਧ ਜੀ ਜਨ ਨਾਨਕ ਤਿੰਨ ਕੁਰਬਾਣਾ ਹਰ ਧਿਆਵ ਹੈ ਹਰ ਧਿਆਵ ਹੈ ਤੁਧ ਜੀ ਸੇ ਜਨ ਯੁਗ ਮੈਂ ਸੁਖ ਵਾਸੀ ਸੇ ਮੁਕਤ ਭੈ ਜਨ ਹਰ ਧਿਆਇਆ ਜੀ ਤਿੰਨ ਤੂਟੀ ਜਮ ਕੀ ਫਾਸੀ ਜਿਨ ਨਰ ਭਾਉ ਜਿਨ ਹਰ ਨਰ ਭਾਉ ਧਿਆਇਆ ਜੀ ਤਿੰਨ ਕਾ ਭਾਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਨ ਹਰ ਧਿਆਇਆ ਜੀ ਜਨ ਨਾਨਕ ਤਿੰਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਕਰੇ ਹਰ ਪੂਜਾ ਜੀ ਤਪ ਤਪ ਹੈ ਜਪ ਹੈ ਬੇਅੰਤਾ ਤੇਰੇ ਅਨੇਕ ਪੜੇ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵੜ ਅਵਰ ਨਾ ਕੋਈ ਤੂੰ ਯੁਗ ਯੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੇਚਰ ਕਰਤਾ ਸੋਈ ਤੁਧ ਆਪੇ ਭਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋਈ ਤੁਧ ਆਪੇ ਸ੍ਰੇਸ਼ਟ ਸਭ ਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣ ਹੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤਦ ਭਾਵੇ ਸੋਏ ਸੀਸੀ ਜੋ ਤੂੰ ਦੇ ਸੋਏ ਹਉ ਪਾਏ ਰਹਾਉ ਸਭ ਤੇਰੀ ਤੂੰ ਸਭ ਨੇ ਧਿਆਇਆ ਜਿਸ ਨੂੰ ਕਿਰਪਾ ਕਰੇ ਤਿੰਨ ਨਾਮ ਰਤਨ ਪਾਇਆ ਗੁਰਮੁਖ ਲਾਧਾ
ਮਨਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ, ਤੂੰ ਦਰਿਆਉ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ, ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ, ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੇ, ਹਰ ਗੁਣ ਸਦ ਹੀ ਆਖ ਬਖਾਣੇ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨ ਕੋਏ, ਤੂੰ ਕਰ ਕਰ ਵੇਖੇ ਜਾਣੇ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ, ਆਸਾ ਮਹੱਲਾ ਪਹਿਲਾ, ਤਿਤ ਸਰਬਰੜੇ ਪਹਿਲੇ ਨਵਾਸਾ, ਪਾਣੀ ਪਾਵਕ ਤਿਨਹੇ ਕੀਆ, ਪੰਕਜ ਮੋਹ ਪਗ ਨੇ ਚਾਲੇ, ਹਮ ਦੇਖਾ ਤੈ ਡੁਬਿਅਲੇ, ਮਨ ਏਕ ਨ ਚੇਤ ਸਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ, ਨਾ ਹੋ ਜਤੀ ਸਤੀ ਨਹਿ ਪੜਿਆ, ਮੂਰਖ ਮੁਗਦਾ ਜਨਮ ਪਿਆ, ਪ੍ਰਣਵਤ ਨਾਨਕ ਤਿਨ ਕੀ ਸਰਨਾ, ਜਿਨ ਤੂੰ ਨਾਹੀ ਵਿਸਰਿਆ, ਆਸਾ ਮਹੱਲਾ ਪੰਜਵਾਂ, ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀਏ ਤੇਰੀ ਵਰੀਆ, ਅਵਰ ਕਾਜ ਤੇਰੇ ਕਿਤੇ ਨਾਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਸਰੰਜਾਮ ਲਾਗ ਪਵ ਜਲ ਤਰਨ ਕੇ, ਜਨਮ ਬਿਰਥਾ ਜਾ ਤਰੰਗ ਮਾਇਆ ਕੇ ਰਹਾਉ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਜਾ, ਕਹੋ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ ਰਾਖੋ ਸਰਮਾ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਜਾ, ਕਹੋ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ ਰਾਖੋ ਸਰਮਾ। ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਪਾਤਸ਼ਾਹੀ ਦਸਵੀਂ, ਕਬੀ ਬਾਚ ਬੇਨਤੀ ਚੌਪਈ, ਹਮਰੀ ਕਰੋ ਹਾਸ ਦੈ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਤਬ ਚਰ ਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤ ਪਾਰਾ, ਹਮਰੇ ਦੁਸ਼ਟ ਸਭੇ ਤੁਮ ਘਾਵੋ, ਆਪ ਹਾਸ ਦੇ ਮੋਹੇ ਬਚਾਵੋ, ਸੁਖੀ ਵਸੈ ਮੋਰ ਪਰਵਾਰਾ, ਸੇਵਕ ਸਿੱਖ ਸਭੇ ਕਰਤਾਰਾ, ਮੋਹ ਰੱਛਾ ਨਿਜ ਕਰਦੇ ਕਰਿਆ, ਸਭ ਬੈਰਨ ਕੋ ਆਜ ਸੰਘਰਿਆ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਪਿਆਸਾ, ਤੁਮਹੇ ਛਾੜ ਕੋਈ ਅਵਰ ਨਾ ਤਿਆਉਂ, ਜੋ ਬਰ ਚਾਹੂੰ ਸੋ ਤੁਮ ਤੇ ਪਾਉਂ, ਸੇਵਕ ਸਿੱਖ ਹਮਾਰੇ ਤਾਰੀਐ, ਚੁਨ ਚੁਨ ਸਤਰ ਹਮਾਰੇ ਮਾਰੀਐ, ਆਪ ਹਾਥ ਦੇ ਮੁਝੇ ਅਵਰਿਆ, ਮਰਨ ਕਾਲ ਕਾ ਤਰਾਸ ਨਵਰਿਆ, ਹੁਣ ਜੋ ਸਦਾ ਹਮਾਰੇ ਪੱਛਾ, ਸ੍ਰੀ ਹਸਤੋ ਜੋ ਕਰੀਓ ਰੱਛਾ, ਰਾਖ ਲਹੇ ਮੋਏ ਰਾਖਨ ਹਾਰੇ, ਸਾਹਿਬ ਸੰਤ ਸਹਾਏ ਪਿਆਰੇ, ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤਰ ਦਸ ਕੰਤਾ, ਕਾਲ ਪਾਏ ਬ੍ਰਹਮਾ ਬਵਤਰਾ, ਕਾਲ ਪਾਏ ਛਿਬ ਜੂ ਅਵਤਰਾ, ਕਾਲ ਪਾਏ ਕਰ ਬਿਸਨ ਪ੍ਰਕਾਸਾ, ਸਕਲ ਕਾਲ ਕਾ ਕੀਆ ਤਮਾਸਾ, ਜਵਨ ਕਾਲ ਜੋਗੀ ਸਿਬ ਕੀਓ, ਵੇਦ ਰਾਜ ਬ੍ਰਹਮ ਜੋ ਥੀਓ, ਜਵਨ ਕਾਲ ਸਭ ਲੋਕ ਤੁਮਾਰਾ, ਨਮਸਕਾਰ ਹੈ ਤਾਹੇ ਹਮਾਰਾ, ਜਵਨ ਕਾਲ ਸਭ ਜਗਤ ਬਨਾਇਓ, ਦੇਵ ਦੈਤ ਜਚਨ ਪਜਾਇਓ, ਆਦੰਤ ਏਕੇ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ, ਸਿਵ ਕੰਨ ਕੋ ਸਿਵ ਗੁਣ ਸੁਖ ਦਿਓ, ਸਤਰਨ ਕੋ ਪਲ ਮੁਹੰਮਦ ਕੀਓ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬਰੇ ਕੀ ਪੀਰ ਪਛਾਣਤ, ਚਿੰਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਹੀ ਪੀਰ ਪਛਾਣੇ, ਘਟ ਘਟ ਕੇ ਪਟ ਪਟ ਕੀ ਜਾਣੇ, ਜਬ ਉਦ ਕਰ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇ ਅਪਾਰਾ, ਜਬ ਅਕਾਰਖ ਕਰਤ ਹੂੰ ਕਬ ਹੂੰ, ਤੁਮ ਮੈਂ ਮਿਲਤ ਦੇ ਤਰ ਸਭ ਹੂੰ, ਜੇਤੇ ਬਦਨ ਸ੍ਰੇਸ਼ਟ ਸਭ ਧਾਰੇ, ਆਪ ਆਪਣੇ ਬੂਝ ਉਚਾਰੇ, ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਬੇਦ ਭੇਦ ਅਰ ਆਲਮ,
निरंकार निर्वकार निरलंब आद अनिल अनाद संभ ताका मूड़ अचारत भेदा जाको भेव न पावत भेदा ताको कर पाहन अनुमानत महामूड़ कश भेद न जानत महादेव को कैत सदा सैव निरंकार का चीनत न पेव आप अपने बुद्ध है जेती वर्णत भैन भैन तू है तेती तुमरा लखा न जाए पसारा के बिद सजा प्रथम संसारा एक रूप अनूप सरूपा रंक पैव राब कह भूपा अंडज जेरज से सकीनी उत्पुज खान बहरा दीनी कहूं फूर राजा हवै बैठा कहूं सिमट प्यो शंकर कैठा सगरी श्रेष्ठ दिखाए अचंभ आद जुगाद स्वरूप सयम पव अब रचा मेरी तुम करो सिख अवार असिख संगरो दुष्ट जिते उठबत उत्पाता सकल मलेच करो रण काता जे अस तुज तब सरणी परे तिन के दुष्ट दुखत होवै मरे पुरख जवन पग परे तिहारे तिन के तुम संकट सब टारे जो कल को एक बार ते आए हैं ताके काल निकटने आए हैं रचा हुए ताहे सब काला दुष्ट अरेष्ट टरे तत्काला कृपा दृष्ट तन जाए निहर हो ताके ताप तन कुम हर हो रिद सिद्ध कर्म सब होई दुष्ट शाह सवै सके ना कोई एक बार दे तुम्हें संवारा काल पानते ताहे अवारा जिन नर नाम तिहारू कहा दर्द दुष्ट जोख ते रहा खड़ग केत मैं शरण तिहारी आप हाथ दे लेहो अवारी सर्ब ठौर महो सहाई दुष्ट दुख ते लेहो बचाई खड़ग केत मैं शरण तिहारी आप हाथ दे लेहो अवारी सर्ब ठौर महो सहाई दुष्ट दुख ते लेहो बचाई सवैया पाहेंगे जब ते तुमरे तब ते को आख तरे ने आने हो राम रहीम पुराण कुरान अनेक कहे मत एक न माने हो सिमरत शास्त्र वेद सब है वो भेद कहे हम एक न जाने हो श्री असपान कृपा तुमरी कर मैं न कहो सब तोहे बखाने हो दोरा सगल द्वार को छाड़ कह गहो तवारो द्वार बाहें गहे की लाज अस गोबिंद दास तुहार सगल द्वार को छाड़ कह गहो तवारो द्वार बाहें गहे की लाज अस गोबिंद दास तुहार राम कली महला तीजा आनंद इको ओंकार सतगुर प्रसाद आनंद पिया मेरी माए सतगुरु मैं पाया सतगुरता पाया सहज सेती मन वजियां बधाइयां राग रतन परवार परियां सबद गावण आईया सब दोता गाव हरी केरा मन जिनी

ਗੁਣ ਹਾਰੇ ਉਹ ਗੁਣ ਨਾਹੀ, ਆਪੇ ਤਰਥ ਪਿਓਈ, ਤਰਥ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੇ ਹਰਿਆ ਪੌੜੀ, ਤਿੱਥੇ ਤੂੰ ਸਮਰੱਥ ਜਿੱਥੇ ਕੋਈ ਨਾਹੇ, ਉੱਥੇ ਤੇਰੀ ਰੱਖ ਅਗਨੀ ਉਧਰ ਮਾਹੇ, ਸੁਣ ਕਹਿ ਜਮ ਕੇ ਦੂਤ ਨਾਏ ਤੇਰੇ ਛੱਡ ਜਾਹੇ, ਭਉ ਜਲ ਬਿਖਮ ਅਸਗਾਹ ਗੁਰ ਸਭ ਦੀ ਭਾਰ ਪਾਏ, ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਏ, ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ, ਸਭ ਸੇ ਨੂੰ ਕਿਰਪਾਲ ਸੰਭਾਲੇ ਸਾਹੇ ਸਾਹੇ, ਬਿਰਥਾ ਕੋਈ ਨਾ ਜਾਏ ਜੇ ਆਵੇ ਤੁਧਿਆਏ, ਸਲੋਕ ਮਹੱਲਾ ਪੰਜਵਾਂ। ਅੰਤਰ ਗੁਰੂ ਅਰਾਧਣਾ ਜੇ ਵਾਹ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸਰਬਣੇ ਸੁਣਨਾ ਗੁਰ ਨਾਉ, ਸਤਿਗੁਰ ਸੇਤੀ ਰਤਿਆ ਦਰਗਹਿ ਪਾਈਏ ਠਾਉ, ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਤ ਦੇਹੇ, ਜਗ ਮੈਂ ਉੱਤਮ ਕਾਂਡੀਐ ਬਿਰਲੇ ਕਈ ਕੇ ਮਹੱਲਾ ਪੰਜਵਾਂ। ਰੱਖੇ ਰੱਖਣ ਹਾਰ ਆਪ ਵਾਰੀਅਨ, ਗੁਰ ਕੀ ਪੈਰੀ ਪਾਏ ਕਾਜ ਸੁਵਾਰੀਅਨ, ਹੋ ਆਏ ਆਪ ਦਿਆਲ ਮਨੋ ਨਾ ਬਸਾਰੀਅਨ, ਸਾਧ ਜਨਾ ਕੇ ਸੰਗ ਭਵ ਜਲ ਤਾਰੀਅਨ, ਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਬਦਾਰੀਅਨ, ਤਿਸ ਸਾਹਿਬ ਕੀ ਟੇਕ ਨਾਨਕ ਮਨੇ ਮਾਹੇ, ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ, ਤਿਸ ਸਾਹਿਬ ਕੀ ਟੇਕ ਨਾਨਕ ਮਨੇ ਮਾਹੇ, ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ। ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਮ ਕਲੀ ਕੀ ਵਾਰ ਰਾਏ ਬਲਵੰਡ, ਤਸਾ ਸੱਤੇ ਡੂਮ ਆਖੀ ਨਾਉ ਕਰਤਾ ਕਾਦਰ ਕਰੇ, ਕਿਉਂ ਬੋਲ ਹੋਵੇ ਜੋ ਖੀਮ ਦੇ, ਦੇਹ ਗੁਣਾ ਸਹਿਤ ਭੈਣ ਪਰਾਵ ਹੈ, ਪਰ ਅੰਗਤ ਦਾਨ ਪੜੀਮ ਦੇ, ਨਾਨਕ ਰਾਜ ਚਲਾਇਆ ਸੋਚ ਸੱਚ ਕੋਠ ਤਾਣੀ ਨੀਮ ਦੇ, ਲਹਿਣੇ ਧਰਿਓ ਨ ਛੱਤ ਸਿਰ ਕਰ ਸਿਫਤੀ ਅੰਮ੍ਰਿਤ ਪੀਵ ਦੇ, ਮਤ ਗੁਰ ਆਤਮ ਦੇਵ ਦੀ ਖੜਗ ਜੋਰ ਪਰਾਇਕ ਜੀਵ ਦੇ, ਗੁਰ ਚੇਲੇ ਰਹਿ ਰਾਸ ਕੀ ਈ, ਨਾਨਕ ਸਲਾਮ ਥੀਮ ਦੇ ਛਾ ਟਿੱਕਾ ਦੀ ਤੋਸ ਜੀਵ ਦੇ, ਲਹਿਣੇ ਦੀ ਫਰਾਈਆ ਨਾਨਕ ਦੋਹੇ ਖਟੀਏ, ਜੋ ਤੁਹਾ ਜੁਗਤ ਸਾ ਕਾਇਆ ਫਿਰ ਪਲਟੀਏ, ਝੁਲੇ ਸੋ ਛੱਤ ਨਿਰੰਜਣੀ ਮਲ ਤਖ਼ਤ ਬੈਠਾ ਗੁਰ ਹਟੀਏ, ਕਰੇ ਜੇਗ ਫਰਮਾਇਆ ਸਿਲ ਜੋਗ ਅਲੂਣੀ ਚਟੀਏ, ਲੰਗਰ ਚੱਲੇ ਗੁਰ ਸਬਦ ਹਰ ਤੋਟਨ ਆਵੇ ਖਟੀਏ, ਖਰਤੇ ਦਿਸਕ ਸਹਿਮਦੀ ਅਬ ਖੈਂਦੀ ਖੈਰ ਦੁਵੱਟੀਏ, ਹੋਵੇ ਸਿਫਤ ਖਸਮਦੀ ਨੂਰ ਅਰਸੋਂ ਕੁਰਸੋਂ ਝਟੀਆ, ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਏ, ਸੱਚ ਜੇ ਗੁਰ ਫਰਮਾਇਆ ਕੋਈ ਏਦੋਂ ਬੋਲੋਂ ਹਟੀਏ, ਪੁੱਤਰੀ ਕੋਲ ਨਾ ਪਾਲਿਓ ਕਰ ਪੀਰੂ ਕੰਨ ਮਰਟੀਏ, ਦਿਲ ਖੋਟੇ ਆਖੀ ਫਿਰਨ ਬਨ ਭਾਰ ਉਚਾਰਨ ਛਟੀਏ, ਜਿਨ ਆਖੀ ਸੋਈ ਕਰੇ ਜਿਨ ਕੀਤੀ ਤਿੰਨ ਥਟੀਏ, ਕੌਣ ਹਾਰੇ ਕਿਨੇ ਅਵਟੀਏ, ਜਿਨ ਕੀਤੀ ਸੋ ਮਰਣਾ ਕੋ ਸਾਲ ਜਵੇ ਹੀ ਸਾਲੀ, ਧਰਮ ਰਾਏ ਹੈ ਦੇਵਤਾ ਲੈ ਗੱਲਾਂ ਕਰੇ ਦਲਾਲੀ, ਸਤਿਗੁਰ ਆਖੇ ਸੱਚਾ ਕਰੇ ਸਾ ਬਾਤ ਹੋਈ ਦਰਹਾਲੀ, ਗੁਰ ਅੰਗਦ ਦੀ ਦੋਹੀ ਫਿਰੀ ਸੱਚ ਕਰਤੇ ਬੰਦ ਬਹਾਲੀ, ਨਾਨਕ ਕਾਇਆ ਪਲਟ ਕਰ ਮਾ ਤਖ਼ਤ ਬੈਠਾ ਸਹਿ ਡਾਲੀ, ਦਰ ਸੇਵੇ ਅਮਿਤ ਖੜੀ ਮੁਸਕਲੇ ਹੋਏ ਜੰਗਾਲੀ, ਦਰ ਦਰ ਵੇਸ ਖਤਮ ਦੇ ਨਾ ਸੱਚੇ ਬਾਣੀ ਲਾਲੀ, ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਸ਼ਾਹ ਪਤਰਾਲੀ, ਲੰਗਰ ਦੌਲਤ ਵੰਡੀਏ ਰਸ ਅਮਰ ਖੀਰ ਖਿਆਲੀ, ਗੁਰਸਿੱਖਾਂ ਕੇ ਮੁੱਖ ਉਜਲੇ ਮਨ ਮੁਖਤੀਏ ਪਰਾਲੀ, ਭੈ ਕਬੂਲ ਖਸਮਣਾ ਜਾਂ ਘਾਲ ਮਰਦੀ ਘਾਲੀ, ਮਾਤਾ ਖੀਵੀ ਸੋ ਸੋਏ ਜੇ ਗੋਏ ਅਠਾਲੀ, ਹੋਰੇ ਗੰਗ ਬਿਹਾਈਏ ਦੁਨਿਆਈ ਆਖੇ ਕੇ ਕਿਉਣ, ਨਾਨਕ ਈਸਰ ਜਗਨਨਾਥ ਉੱਚ ਹੱਜੀਏ ਬਿਨਬਰ ਕਿਉਣ, ਵਧਾਣਾ ਪਰਬਤ ਕਰ ਨੇਤਰ ਬਾਸਕ ਸਭ ਦੇ ਰਿੜ ਕਿਉਣ, ਚੌਦਾਂ ਰਤਨ ਨਿਕਾਲਿਓਨ ਕਰ ਆਵਾ ਗੁਣ ਚਿਲ ਕਿਉਣ, ਕੁਦਰਤ ਐਹੇ ਬਿਖਾਰੀਅਨ ਜਰ ਐਬੜ ਫੈਠਣ ਕਿਉਣ, ਲਹਿਣੇ ਧਰਿਓਨ ਛਤਰ ਸਿਰ ਅਸਮਾਨ ਕਿਆੜਾ ਛਕਿਓਨ, ਜੋ ਸਮਾਣੇ ਜੋਤ ਮੈਂ ਆਪ ਆਪੇ ਸੇਤੀ ਮਕਿਓਨ, ਸਿੱਖਾਂ ਪੁੱਤਰਾਂ ਕੋਖੇ ਸੋ ਮਿਥ ਬਖ ਜਕਿਓਨ, ਜਾਂ ਸਧੋਂ ਸਾਂ ਲੈ ਟੁਕਿਓਨ, ਫੇਰ ਵਸਾਇਆ ਫੇਰਨ ਸਤਿਗੁਰ ਖਡੂਰ, ਜਪ ਤਪ ਸੰਜਮ ਨਾਲ ਤੁਝ ਹੋ।

ਗੁਰਮਚ ਗੁਰੂਰ ਲਾਭਣਾ ਹੈ ਮਾਨਸਾ ਜੋ ਪਾਣੀ ਬੂਰ ਵਰਿਆ ਦਰਗਹਿ ਗੁਰੂ ਕੀ ਕੁਦਰਤੀ ਨੂਰ ਜਿਸ ਉਸ ਹਾਥਾਂ ਲੱਭਈ ਤੂੰ ਉਹ ਠਰੂਰ ਨਾਉ ਨਿਧ ਨਾਮ ਨਿਧਾਨ ਹੈ ਤੁਧ ਵਿੱਚ ਭਰਪੂਰ ਨਿੰਦਾ ਤੇਰੀ ਜੋ ਕਰੇ ਸੋ ਬੰਜੇ ਚੂਰ ਨੇੜੇ ਦਿਸੇ ਮਾਤ ਲੋਕ ਤੂੰ ਸੁੱਜੇ ਦੂਰ ਫੇਰ ਵਸਾਇਆ ਫੇਰ ਸਤਿਗੁਰ ਖਡੂਰ ਸੋ ਟਿੱਕਾ ਸੋਈ ਬਹਿਣਾ ਸੋਈ ਦੀਵਾਨ ਪਿਓ ਦਾਦੇ ਜੇਬ ਹਾ ਪੋਤਾ ਪਰਵਾਨ ਜਿਨ ਵਾਸ ਕੰਨੇ ਤੇਰੇ ਕਥਿਆ ਕੰਨੇ ਹੀ ਤਾਣ ਜਿਨ ਸੰਬੰਧ ਬਰੋਲਿਆ ਕਰ ਮੇਰ ਮਧਾਨ ਚੌਦਾਂ ਰਤਨ ਨਿਕਾਲਿਓ ਕੀਤੋ ਨ ਚਨਾਣ ਘੋੜਾ ਕੀਤੋ ਸਹਿਜਾ ਜਤ ਕੀਓ ਪਲਾਣ ਧਣਖ ਚੜਾਇਓ ਸਤ ਦਾ ਜਸ ਹੰਦਾ ਬਾਣ ਕਰਬ ਤੂੰ ਅੰਧਾਰ ਸਾ ਚੜਿਆ ਰਹਿ ਭਾਣ ਸਤੋ ਖੇ ਜਮਾਇਓ ਸਤੋ ਸ਼ਹਿਬਾਣ ਨੇਤਰ ਸੋਈ ਤੇਰੀਆਂ ਘਿਓ ਮੈਦਾ ਖਾਣ ਚਾਰੇ ਕੁੰਡਾ ਸੁਜ ਮਨ ਮੇ ਸਭ ਪ੍ਰਵਾਨ ਆਵਾ ਗੌਣ ਨਵਾਰਨ ਕਰ ਨਦਨ ਨਸਾਨ ਉਹ ਤਰਿਆ ਅਵਤਾਰ ਲੈ ਸੋ ਪੁਰਖ ਜਾਣ ਝੱਖੜ ਵਾਵਣਾ ਡੋਲੇ ਹੀ ਪਰਬਤ ਮਹਿਰਾਣ ਜਾਣੇ ਵਿਰਸਾ ਜੀ ਕੀ ਜਾਣੀ ਹੀ ਜਾਣ ਕਿਆ ਸਲਾਹੀ ਸੱਚੇ ਪਾਤਸ਼ਾਹ ਜਾਤੂ ਸੁਗੁਰ ਸਦਾਨ ਦਾਨ ਦੇ ਸਤਿਗੁਰ ਪਾਪਸ ਸੱਤੇ ਦਾਨ ਨਾਨਕ ਹੰਦਾ ਸ਼ਤਰ ਸਿਰ ਅਮਿਤ ਹੈਰਾਨ ਸੋ ਟਿੱਕਾ ਸੋਈ ਬਿਆਣਾ ਸੋਈ ਦੀਵਾਨ ਪਿਓ ਦਾਦੇ ਜੇਬ ਹਾ ਪੋਤਰਾ ਪਰਵਾਨ ਧਨ ਧਨ ਰਾਮ ਦਾਸ ਗੁਰ ਜਸਰਿਆ ਤਿੰਨੇ ਸੁਵਾਰਿਆ ਪੂਰੀ ਹੋਈ ਕਰਾਮਾਤ ਅਬ ਸਿਰਜਨ ਹਾਰੇ ਧਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਾ ਨਾਮ ਸਕਾਰਿਆ ਅਟਲ ਅਥਾ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ ਜਿਨ ਤੂੰ ਸੇਵਿਆ ਭਉ ਕਰ ਸੇ ਤੁਧ ਪਾਰ ਉਤਾਰਿਆ ਲਭ ਲੋਭ ਕਾਮ ਕਰੋ ਮੋਹ ਮਾਰ ਕੱਢੇ ਸਪਰ ਵਾਰਿਆ ਧਨ ਸੁ ਤੇਰਾ ਥਾਨ ਹੈ ਸਹਿ ਤੇਰਾ ਪੈ ਸਕਾਰਿਆ ਨਾਨਕ ਤੂੰ ਲੈਣਾ ਤੂੰ ਹੈ ਅਮਰ ਗੁਰ ਤੂੰ ਵਿਚਾਰਿਆ ਗੁਰ ਡਿੱਠਾ ਤਾਂ ਮਨ ਸਾਧਾਰਿਆ ਚਾਰੇ ਜਾਗੈ ਚੌਂ ਜੁਗੇ ਪਹਿਚਾਣੇ ਆਪੇ ਹੋਆ ਆਪੇ ਨੇ ਆਪ ਸਾਜਿਓ ਆਪੇ ਥੰਮ ਖਲੋਵਾ ਆਪੇ ਪੱਟੀ ਕਲਮ ਆਪ ਲਿਖਣ ਹਾਰਾ ਹੋਆ ਸਮਿਤ ਆਵਣ ਜਾਵਣੀ ਆਪੇ ਹੀ ਨਾਵਾਂ ਨਰੋਆ ਤਖ਼ਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਮੈ ਚੰਦੋਵਾ ਅਗਵਣ ਥੇ ਆਥ ਬਣਾਉ ਚੋ ਚੱਕੀ ਕੀਆਂ ਨੋਆ ਜਿਨੇ ਗੁਰੂ ਨਾ ਸੇਵਿਆ ਮਨ ਮੁੱਖਾਂ ਪਿਆ ਮੋਆ ਦੋਣੇ ਚੋਣੀ ਕਰਾ ਮਾਤ ਸੱਚੇ ਕਾ ਸੱਚਾ ਢੋਆ ਚਾਰੇ ਜਾਗੇ ਚੌਂ ਜੰਗੀ ਪਹਿਚਾਣੇ ਆਪੇ ਹੋਆ ਚਾਰੇ ਜਾਗੇ ਚੌਂ ਜੰਗੀ ਪਹਿਚਾਣੇ ਆਪੇ ਹੋਆ ਦੂਣੇ ਚੌਣੀ ਕਰਾ ਮਾਤ ਸੱਚੇ ਕਾ ਸੱਚਾ ਢੋਆ ਚਾਰੇ ਜਾਗੇ ਚੌਂ ਜੰਗੀ ਪਹਿਚਾਣੇ ਆਪੇ ਹੋਆ ਬਸੰਤ ਕੀ ਵਾਰ ਮਹੱਲ ਪੰਜਵਾਂ ਇਕੋਂਕਾਰ ਸਤਿਗੁਰ ਪ੍ਰਸਾਦ ਹਰ ਕਾ ਨਾਮ ਧਿਆਏ ਕਿਹੋ ਹਰਿਆ ਭਾਈ ਕਰਮ ਮਲਖਾਂ ਤੇ ਵਰਦੂ ਸਸਾਈ ਵਣ ਤਿੰਨ ਤੇਰਾ ਪਵਣ ਮੌਲਿਆ ਅੰਮ੍ਰਿਤ ਫਲ ਪਾਈ ਮਿਲ ਸਾਧੂ ਸੁਖ ਉਪਜੇ ਲੱਥੀ ਸਾ ਵਿਛਾਈ ਨਾਨਕ ਸਿਮਰੇ ਏਕ ਨਾਮ ਫਿਰ ਬਹੁ ਨ ਧਾਈ ਪੰਜੇ ਵਧੇ ਮਹਾਂਬਲੀ ਕਰ ਸੱਚਾ ਢੋਵਾ ਆਪਣੇ ਚਰਨ ਜੋ ਪੈਨ ਵਹਿ ਦੇਵ ਖੜੋਵਾ ਰੋਗ ਸੋਗ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਜੀਓ। ਸੋਠ ਮਹੱਲਾ ਪੰਜਵਾਂ, ਗੁਰ ਕਾ ਸਭ ਰਖਵਾਰੇ, ਚੌਂਕੀ ਚੌਗਿਰਦ ਹਮਾਰੇ।